सत नाम वाहे गुरु, सत नाम वाहे गुरु।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ ਜੀ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

0: ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਜਿੱਥੇ ਜਿੱਥੇ ਪੋਥੀਆਂ ਸਜ ਗਈਆਂ ਨੇ, ਆਪ ਜੀ ਕਿਰਪਾ ਕਰਕੇ ਸਜਣ ਦੀ ਕਿਰਪਾਲਤਾ ਕਰੋ, ਤਾਂ ਕਿ 5-6 ਮਿੰਟ ਸਾਡੇ ਕੋਲ ਬਾਕੀ ਨੇ ਅਤੇ ਆਪਾਂ ਫਿਰ ਪੂਰੇ 6:15 ਵਜੇ ਦੇ ਨਾਲ ਸੰਥਿਆ ਪ੍ਰਾਰੰਭ ਕਰ ਸਕੀਏ। ਸਾਰੀਆਂ ਹੀ ਪੋਥੀ ਸਾਹਿਬ ਰੇਲਾਂ ਦੇ ਉੱਪਰ ਸਜ ਗਈਆਂ ਨੇ, ਜਿੱਥੇ ਕਿੱਥੇ ਵੀ ਆਪ ਜੀ ਨੂੰ ਜਗ੍ਹਾ ਮਿਲਦੀ ਹੈ, ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ, ਤਾਂ ਕਿ ਪੂਰੇ ਠੀਕ ਸਮੇਂ ਦੇ ਮੁਤਾਬਕ ਆਪਾਂ ਸੰਥਿਆ ਪ੍ਰਾਰੰਭ ਕਰ ਸਕੀਏ ਜੀ।

0: ਤੇ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸ਼ਾਹੀ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਦਇਆ ਦ੍ਰਿਸ਼ਟੀ ਕੀਤੀ ਹੈ। ਪਾਠ ਬੋਧ ਸਮਾਗਮ ਦੇ ਅੱਜ ਅੱਠਵੇਂ ਦਿਨ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਪ ਜੀ ਪਹੁੰਚੇ ਹੋ। ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀ ਆਇਆਂ ਨੂੰ। ਸਮੇਂ ਦੇ ਨਾਲ ਆਪ ਜੀ ਨੇ ਆ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕੀਤੀ ਹੈ। ਅਤਿਅੰਤ ਵੱਡੇ ਭਾਗ ਹਨ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਅਪਾਰ ਕਿਰਪਾ ਬਖਸ਼ਿਸ਼ ਕਰਕੇ ਸਾਨੂੰ ਸਭਨਾਂ ਨੂੰ ਆਪਣੀ ਪਾਵਨ ਪਵਿੱਤਰ ਗੋਦ ਦੇ ਵਿੱਚ ਸਜਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ। ਅੱਗੇ ਅੱਜ ਸੰਥਿਆ ਸਤਿਗੁਰਾਂ ਤੋਂ ਅਸੀਸਾਂ ਬਖਸ਼ਿਸ਼ਾਂ ਲੈਂਦੇ ਹੋਏ ਪ੍ਰਾਰੰਭ ਕਰੀਏ। ਪੋਥੀ ਸਾਹਿਬ ਆਪ ਜੀ ਪ੍ਰਕਾਸ਼ ਕਰ ਲਓ। ਅੰਗ 225
1: ਦੇ 24-23
0: ਅੰਗ 223 ਗੌੜੀ ਮਹੱਲਾ ਪਹਿਲਾ। ਦੂਜੀ ਮਾਇਆ ਜਗਤ ਚਿਤਵਾਸ। ਇੱਥੋਂ ਹੁਣ ਸੰਥਿਆ ਪ੍ਰਾਰੰਭ ਹੋਣੀ ਹੈ। ਆਪ ਜੀ ਨੇ ਪ੍ਰੇਮ ਸਤਿਕਾਰ ਦੇ ਨਾਲ ਸੱਜ ਕੇ ਸੰਥਿਆ ਸਰਵਣ ਕਰਨੀ ਜੀ। ਹਾਂਜੀ ਆਰੰਭ ਕਰੀਏ ਜੀ।
2: ਸਤਨਾਮ

ਹੋਏ ਧਰਨ ਗਗਨ ਨਹ ਦੇਖਾਉ ਦੋਏ ਨਾਰੀ ਪੁਰਖ ਸਬਾਈ ਲੋਏ ਰਾਵ ਸਸ ਦੇਖਾਉ ਦੀਪਕ ਉਜਿਆਲਾ ਸਰਬ ਨਿਰੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰਾ ਚਿੱਤ ਲਾਇਆ ਸਤ ਗੁਰ ਮੋਹ ਕਉ ਏਕ ਬੁਝਾਇਆ ਏਕ ਨਿਰੰਜਨ ਗੁਰਮੁਖ ਜਾਤਾ ਦੂਜਾ ਮਾਰ ਸਬਦ ਪਛਾਤਾ ਏਕੋ ਹੁਕਮ ਵਰਤੈ ਸਭ ਲੋਈ ਏਕ ਸਤੇ ਸਭ ਓ ਪਤ ਹੋਈ ਰਾਹ ਦੋਵੈ ਖਸਮ ਏਕੋ ਜਾਣ ਗੁਰ ਕੈ ਸਬਦ ਹੁਕਮ ਪਛਾਣ ਸਗਲ ਰੂਪ ਵਰਨ ਮਨ ਮਾਹੀ ਕਹੋ ਨਾਨਕ ਏਕੋ ਸਾ ਲਾਹੀ ਗਾਉੜੀ ਮਹੱਲਾ ਪੰਜਵਾ ਗੌ

ਧਰਮ ਸਮਾਨੈ ਰਾਵ ਸਸ ਏਕੋ ਗ੍ਰਹਿ ਉਦਿਆਨੈ ਕਰਣੀ ਕੀਰਤ ਕਰਮ ਸਮਾਨੈ ਏਕ ਸ਼ਬਦ ਇੱਕ ਭਿਖਿਆ ਮੰਗੈ।

ਅਪਰੰਪਰ ਮਾਨ ਗਾਉੜੀ ਮਹੱਲਾ ਪਹਿਲਾ ਖਿਮਾ ਗਹੀ ਬ੍ਰਤ ਸੀਲ ਸੰਤੋਖੰ ਰੋਗ ਨਾ ਵਿਆਪੈ ਨਾ ਜਮ ਦੋਖੰ ਮੁਕਤ ਭਏ।

0: ਦਾਸ ਗਾਉੜੀ ਮਹੱਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਵਿਪਤ ਪੜੀ ਪਛੁਤਾਨਿਆ ਜਹਿ ਪ੍ਰਭ ਸਿਮਰੇ ਤਹੀ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰੈ ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਉ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਬਿਨ ਗੁਰ ਪੂਛੇ ਜਾਏ ਪਏ ਆਰੀ
1: ਇਹ ਜਿਹੜਾ ਪਾਠ ਆ ਜਗਨ ਕਰੈ ਇਹ ਜਗ ਦਾ ਵਾਚਕ ਆ ਥੋੜਾ ਜੱਜੇ ਤੇ ਪਾਰਾ ਕਰਕੇ
0: ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਜਗਨ ਕਰੈ ਬਹੁ ਭਾਰ ਅਫਾਰੀ ਬਿਨ ਗੁਰ ਪੂਛੇ ਜਾਏ ਪਏ ਆਰੀ ਹਰੀ ਚੰਦ ਦਾਨ ਕਰੈ ਜਸ ਲੇਵੈ ਬਿਨ ਗੁਰ ਅੰਤ ਨ ਪਾਏ ਅਭੇਵੈ ਆਪ ਭੁਲਾਏ ਆਪੇ ਮਤ ਦੇਵੈ ਦੁਰਮਤ ਹਰਣਾਖਸ ਦੁਰਾਚਾਰੀ ਪ੍ਰਭ ਨਾਰਾਇਣ ਗਰਭ ਪ੍ਰਹਾਰੀ ਪ੍ਰਹਲਾਦ ਉਧਾਰੇ ਕਿਰਪਾ ਧਾਰੀ ਭੂਲੋ ਰਾਵਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਇਆ ਬਿਨ ਸਤਿਗੁਰ ਹੇਤ ਸਹਿਸ ਬਾਹ ਮਦ ਕੀਟ ਮਹਿ ਖਾਸਾ ਹਰਨਾਖਸ ਲੇ ਨਖਹੁ ਵਿਧਾਸਾ ਦੈਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਦੈਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜੈ ਭਾਏ ਦੈਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਢਾ ਦੁਰਯੋਧਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕਉ ਦੁਖ ਪਚੈ ਦੁਖ ਹੋਈ ਜਨਮੇਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੈ ਭਰਮ ਭੁਲਾਨਿਆ ਇਕ ਤਿਲ ਭੂਲੇ ਬਹੁਰ ਪਛੁਤਾਨਿਆ ਕੰਸ ਕੇਸ ਚਾਂਡੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰਾਖੈ ਕੋਈ ਬਿਨ ਗੁਰ ਗਰਭ ਨਾ ਮੇਟਿਆ ਜਾਏ ਗੁਰਮਤ ਧਰਮ ਧੀਰਜ ਹਰ ਨਾਏ ਨਾਨਕ ਨਾਮ ਮਿਲੈ ਗੁਣ ਗਾਏ ਗਾਉੜੀ ਮਹੱਲਾ ਪਹਿਲਾ
1: ਦਾਸ ਇੱਕ ਬੇਨਤੀ ਕਰ ਦੇਵੇ ਜਿਹੜੇ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਇਸ ਪਾਵਨ ਸ਼ਬਦ ਦੇ ਅੰਦਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਪੌਰਾਣਿਕ ਮਤ ਵਿੱਚੋਂ ਉਦਾਹਰਣਾਂ ਦਿੱਤੀਆਂ ਨੇ ਪ੍ਰਮਾਣ ਦਿੱਤੇ ਹਨ ਹਵਾਲੇ ਦਿੱਤੇ ਹਨ ਜੇ ਹੁਣ ਆਪਾਂ ਇਹਨਾਂ ਦੀ ਹਿਸਟਰੀ ਜਾਂ ਇਹਨਾਂ ਦਾ ਇਤਿਹਾਸ ਪੜ੍ਹਨਾ ਹੋਵੇ ਜਾਂ ਉਸ ਬਾਰੇ ਜਾਣਕਾਰੀ ਲੈਣੀ ਹੋਵੇ ਫਿਰ ਸਾਨੂੰ ਕਲਗੀਧਰ ਪਾਤਸ਼ਾਹ ਨੇ ਜੋ ਸਾਡੇ 'ਤੇ ਬਖਸ਼ਿਸ਼ ਕੀਤੀ ਹੈ ਦਸਮ ਗ੍ਰੰਥ ਸਾਹਿਬ ਦੀ ਬਾਣੀ ਦੀ ਉਹ ਪੜ੍ਹਨੀ ਪਵੇਗੀ ਜੇ ਆਪਾਂ ਉਹ ਨਹੀਂ ਪੜ੍ਹਾਂਗੇ ਤਾਂ ਸਾਨੂੰ ਇਸ ਸ਼ਬਦ ਦੀ ਕਥਾ ਵਿਆਖਿਆ ਕਰਨੀ ਨਾਮੁਮਕਿਨ ਹੋ ਜਾਵੇਗੀ ਇਸ ਵਾਸਤੇ ਇਹ ਜਿੰਨੇ ਵੀ ਪ੍ਰਮਾਣ ਦਿੱਤੇ ਨੇ ਇਹ ਸਾਰੇ ਬੜੇ ਪ੍ਰਾਚੀਨ ਪੌਰਾਣਿਕ ਮਤ ਦੇ ਦਿੱਤੇ ਨੇ ਇਸ ਲਈ ਦਸਮ ਗ੍ਰੰਥ ਦੀ ਬਾਣੀ ਨੂੰ ਵੀ ਗੁਰੂ ਕਿਰਤ ਮੰਨਣਾ ਚਾਹੀਦਾ ਅਤੇ ਗੁਰੂ ਨਾਨਕ ਸਾਹਿਬ ਦੇ ਇਸੇ ਹੀ ਸ਼ਬਦ ਦੀ ਉਹ ਇੱਕ ਵਿਆਖਿਆ ਅਤੇ ਇੱਕ ਅਨੁਵਾਦ ਇਸ ਨੂੰ ਸਮਝ ਲਵੋ ਜੋ ਦਸਮ ਗ੍ਰੰਥ ਦੀ ਬਾਣੀ ਕਲਗੀਧਰ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਆਓ ਹੁਣ ਆਪਾਂ ਅੱਗੇ ਪਾਠ ਸਰਵਣ ਕਰੀਏ
0: ਗਾਉੜੀ ਮਹੱਲਾ ਪਹਿਲਾ ਚੋਆ ਚੰਦਨ ਅੰਕ ਚੜਾਵਾਓ ਪਾਠ ਪਟੰਬਰ ਪਹਿਰ ਹਡਾਵਾਓ ਪਾਠ ਪਟੰਬਰ ਪਹਿਰ ਹਡਾਵਾਓ ਬਿਨ ਹਰ ਨਾਮ ਕਹਾ ਸੁਖ ਪਾਵਾਓ ਕਿਆ ਪਹਿਰਾਓ ਕਿਆ ਓਢ ਦਿਖਾਵਾਓ ਬਿਨ ਜਗਦੀਸ਼ ਕਹਾ ਸੁਖ ਪਾਵਾਓ ਰਹਾਓ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾ ਸੁਖ ਭਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸ਼ਿੰਗਾਰ ਕਰੈ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਘਰ ਮਹਿਲਾ ਸੇਜ ਸੁਖਾਲੀ ਅਹਿਨਸ ਫੂਲ ਵਿਛਾਵੈ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈਵਰ ਗੈਵਰ ਨੇਜੇ ਵਾਜੇ ਲਸਕਰ ਨੇਬ ਖੁਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇ ਵਾਜੇ ਸਿੱਧ ਕਹਾਵਾਓ ਰਿੱਧ ਸਿੱਧ ਬੁਲਾਵਾਓ ਤਾਜ ਕੁਲ ਹੈ ਸਿਰ ਛਤਰ ਬਣਾਵਾਓ ਬਿਨ ਜਗਦੀਸ਼ ਕਹਾ ਸੱਚ ਪਾਵਾਓ ਖਾਨ ਮਲੂਕ ਕਹਾਵਾਓ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵਰਸ ਕਾਜਾ ਹਉਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਨਿਆ ਹਿਰਦੈ ਮੁਰਾਰੀ ਪ੍ਰਣਵਤ ਨਾਨਕ ਸਰਨ ਤੁਮਾਰੀ ਗਾਉੜੀ ਮਹੱਲਾ ਪਹਿਲਾ ਸੇਵਾ ਏਕ ਨਾ ਜਾਨਸ ਅਵਰੇ ਪ੍ਰਪੰਚ ਵਿਆਦ ਤਿਆਗੈ ਕਵਰੇ ਭਾਏ ਮਿਲੈ ਸੱਚ ਸੱਚੈ ਸੱਚ ਰੇ ਐਸਾ ਐਸਾ ਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਧੋਈ ਰਹਾਉ ਊਂਦੋ ਕਵਲ ਸਗਲ ਸੰਸਾਰੈ ਦੁਰਮਤ ਅਗਨ ਜਗਤ ਪ੍ਰਜਾਰੈ ਸੋ ਉਬਰੈ ਗੁਰ ਸ਼ਬਦ ਵਿਚਾਰੈ ਭ੍ਰਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਪਰੈ ਸਹਿ ਆਪਣਾ ਕੀਨਾ ਮਿਰਗ ਮਰੈ।

ਗੁਰ ਭੇਟੇ ਸੋ ਝਗਰ ਚੁਕਾਵੈ ਜੇਤੀ ਹੈ ਤੇਤੀ ਕਿਹੋ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਉਮੈ ਬੰਧਨ ਬੰਧ ਪਵਾਵੈ ਨਾਨਕ ਰਾਮ ਭਗਤ ਸੁਖ ਪਾਵੈ ਗਾਉੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ ਬ੍ਰਹਮ ਕਮਲ ਪਿਆਲ ਨਾ ਪਾਇਆ ਆਗਿਆ ਨਹੀਂ।

0: ਰਈਅਤ ਮਹਿਰ ਮੁਕੱਦਮ ਸਿਕਦਾਰ ਹੈ ਨਿਹਚਲ ਕੋਏ ਨਾ ਦਿਸੈ ਸੰਸਾਰ ਹੈ।
1: ਇਹ ਜਿਹੜਾ ਸ਼ਬਦ ਆਇਆ ਹੈ ਰਾਰਾ ਜਈਆ ਤੱਤੇ ਨੂੰ ਸਿਆਰੀ, ਰਈਅਤ ਬੋਲਣਾ, ਯਾਦ ਰੱਖਿਓ ਰਈਅਤ ਮਹਿਰ ਮੁਕੱਦਮ, ਮੁਕੱਦਮ ਕੱਕੇ ਦੇ ਉੱਤੇ ਜ਼ੋਰ ਦੇਣਾ, ਮੁਕੱਦਮ ਸਿੱਖਦਾਰ ਹੈ, ਇਸ ਤਰ੍ਹਾਂ ਉਚਾਰਨ ਕਰਨਾ।
0: ਰਈਅਤ ਮਹਿਰ ਮੁਕੱਦਮ ਸਿੱਖਦਾਰ ਹੈ, ਰਈਅਤ ਮਹਿਰ।

ਨਿਹਚਰ ਏਕ ਸੱਚਾ ਸੱਚ ਸੋਈ ਜਿਨ ਕਰ ਸਾਜੀ ਤਿਨਹੈ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵ ਹੈ ਹਉਮੈ ਤਨ ਪੀਰਾ ਕਾਲ ਨਾ ਛੋਡੈ ਬਿਨ ਸਤਿਗੁਰ ਕੀ ਧੀਰਾ ਕਾਲ ਜਾਲ ਜਿਹਵਾ ਅਰ ਨੈਣੀ ਕਾਨੀ ਕਾਲ ਸੁਣੈ ਬਿਖ ਬੈਣੀ ਬਿਨ ਸਬਦੈ ਮੂਠੇ ਦਿਨ ਰੈਣੀ ਹਿਰਦੈ ਸਾਚ ਵਸੈ ਹਰ ਨਾਏ ਕਾਲ ਨਾ ਜੋ ਹੇ ਸਕੈ ਕਾਲ ਨਾ ਜੋ ਹੇ ਸਕੈ ਗੁਣ ਗਾਏ ਨਾਨਕ ਗੁਰਮੁਖ ਸਬਦ ਸਮਾਏ ਗਾਉੜੀ ਮਹੱਲਾ ਪਹਿਲਾ ਬੋਲਹਿ ਸਾਚ ਮਿਥਿਆ ਨਹੀਂ ਰਾਈ ਚੱਲ ਹੈ ਗੁਰਮੁਖ ਹੁਕਮ ਰਜਾਈ ਰਹ ਹੈ ਅਤੀਤ ਸੱਚੇ ਸਰਣਾਈ ਸੱਚ ਕਰ ਬੈਸੈ ਕਾਲ ਨਾ ਜੋ ਹੈ ਮਨਮੁਖ ਕਉ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪਿਓ ਪੀਓ ਅਕਥ ਕਥ ਰਹੀਐ ਨਿਜ ਘਰ ਬੈਸ ਸਹਿਜ ਕਰ ਲਹੀਐ ਨਿਜ ਘਰ ਬੈਸ ਸਹਿਜ ਕਰ ਲਹੀਐ ਹਰ ਰਸ ਮਾਤੇ ਇਹੋ ਸੁਖ ਕਹੀਐ ਗੁਰਮਤ ਚਾਲ ਨਿਹਚਲ ਨਹੀਂ ਡੋਲੈ ਗੁਰਮਤ ਸਾਚ ਸਹਿਜ ਹਰ ਬੋਲੈ ਪੀਵੈ ਅੰਮ੍ਰਿਤ ਤਤ ਵਿਰੋਲੈ ਸਤਿਗੁਰ ਦੇਖਿਆ ਦੀਖਿਆ ਲੀਨੀ ਮਨ ਤਨ ਅਰਪਿਓ ਅੰਤਰਗਤ ਕੀਨੀ ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ ਪਰਮ ਹੰਸ ਸੱਚ ਜੋਤ ਅਪਾਰ ਜਹਿ ਦੇਖਾਓ ਤਹਿ ਏਕੰਕਾਰ ਰਹਿ ਨਿਰਾਲਮ ਏਕਾ ਸੱਚ ਕਰਨੀ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਮਨ ਤੇ ਮਨ ਮਾਨਿਆ ਚੂਕੀ ਅਹੰ ਭ੍ਰਮਣੀ ਇਨ ਬਿਧ ਕੌਣ ਕੌਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਸਾਚ ਮਹਿਲ ਗੁਰ ਅਲਖ ਲਿਖਾਇਆ ਨਿਹਚਲ ਮਹਿਲ ਨਹੀਂ ਛਾਇਆ ਮਾਇਆ ਸਾਚ ਸੰਤੋਖੇ ਭਰਮ ਚੁਕਾਇਆ ਜਿਨ ਕੈ ਮਨ ਵਸਿਆ ਸੱਚ ਸੋਈ ਜਿਨ ਕੈ ਮਨ ਵਸਿਆ ਸੱਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ

0: ਅੰਕ ਸਮਝਣ ਲਈ ਇਹਦੇ ਨਾਲ ਹੀ ਵੇਖੋ, ਪਹਿਲਾ ਨੰਬਰ 8 ਲਿਖਿਆ ਹੋਇਆ ਹੈ। 8 ਪਦਿਆਂ ਦੀ ਇੱਕ ਅਸ਼ਟਪਦੀ ਹੁੰਦੀ ਹੈ। ਕੱਲ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰਾਰੰਭ ਹੋਵੇਗਾ, ਫਿਰ ਹੋਰ ਵੀ ਆਪ ਜੀ ਨੂੰ ਬੇਨਤੀਆਂ ਕਰ ਦਿੱਤੀਆਂ ਜਾਣਗੀਆਂ। ਪੰਕਤੀਆਂ ਦਾ ਫਰਕ ਆਉਂਦਾ ਹੈ ਕਈ ਵਾਰੀ, ਕੁਝ ਅਸ਼ਟਪਦੀਆਂ ਦੇ ਵਿੱਚ ਕੁਝ ਪਦਿਆਂ ਵਿੱਚ ਪੰਕਤੀਆਂ ਘੱਟ ਹੁੰਦੀਆਂ ਨੇ, ਕਈਆਂ ਵਿੱਚ ਜਿਵੇਂ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ, ਇੱਕ ਪਦੇ ਦੇ ਵਿੱਚ 10-10 ਪੰਕਤੀਆਂ ਆ ਕੇ ਕੁੱਲ 80 ਪੰਕਤੀਆਂ ਆਉਂਦੀਆਂ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਇੱਕ ਅਸ਼ਟਪਦੀ ਦੇ ਵਿੱਚ। 80 ਪੰਕਤੀਆਂ 8 ਪਦੇ ਨੇ, ਤੇ ਫਿਰ ਇੱਕ ਅਸ਼ਟਪਦੀ ਬਣਦੀ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ। ਉਹ ਕੱਲ ਨੂੰ ਵੀ ਬੇਨਤੀਆਂ ਕਰ ਦਿੱਤੀਆਂ ਜਾਣਗੀਆਂ। ਪਰ ਇੱਥੇ ਹੈ ਜਿਸ ਤਰ੍ਹਾਂ, ਦੇਖੋ ਪਹਿਲਾਂ 8 ਲਿਖਿਆ ਹੋਇਆ ਹੈ, ਗੌੜੀ ਮਹੱਲਾ ਪਹਿਲਾਂ, ਇੱਥੋਂ ਦਰਸ਼ਨ ਕਰੋ, ਪਹਿਲਾਂ 1, 2, 3, 4, 5, 6, 7, 8 8 ਪਦੇ ਆਏ ਨੇ, ਤਾਂ ਇਹਦਾ ਭਾਵ ਹੈ ਅਸ਼ਟਪਦੀ। ਫਿਰ ਇਹਦੇ ਨਾਲ ਹੀ ਵੇਖੋ, 8 ਦੇ ਨਾਲ ਹੀ 2 ਡੰਡੀਆਂ ਪਾ ਕੇ ਫਿਰ 16 ਲਿਖਿਆ ਹੋਇਆ ਹੈ। ਇਹਦਾ ਭਾਵ ਹੈ ਕਿ 8-8 ਪਦਿਆਂ ਵਾਲੀਆਂ 16 ਅਸ਼ਟਪਦੀਆਂ ਇੱਥੋਂ ਤੱਕ ਹੋ ਗਈਆਂ ਨੇ, ਗੌੜੀ ਗੁਆਰੇਰੀ ਗੌੜੀ ਕੀਆਂ। ਜਿਸ ਤਰ੍ਹਾਂ ਕੱਲ ਵੀ ਬਾਈ ਜੀ ਨੇ ਬੇਨਤੀ ਕੀਤੀ ਸੀ, ਜਿਹੜੇ ਥੱਲੇ ਛੋਟੇ ਨੰਬਰ ਲੱਗੇ ਹੋਏ ਸੀ, ਵੀ ਉਹ ਗਿਣਤੀ ਦੇ ਵਾਸਤੇ ਦੱਸਿਆ ਜਾਂਦਾ ਹੈ ਵੀ ਇਹ ਹੁਣ ਇੰਨੀਆਂ ਹੋ ਗਈਆਂ ਨੇ, ਇਸ ਰਾਗ ਦੀ ਇਸ ਜਾਤੀ ਦੇ ਇੰਨੇ ਸ਼ਬਦ ਹੋ ਗਏ ਆ। ਇੱਥੇ ਹੁਣ ਹੈ ਵੀ 16 ਅਸ਼ਟਪਦੀਆਂ ਹੋ ਗਈਆਂ ਨੇ ਗੁਆਰੇਰੀ ਗੌੜੀ ਕੀਆਂ। ਸੋ ਇਹ ਪਰਸੋਂ ਵੀ ਤੇ ਕੱਲ ਵੀ ਇਹੀ ਸਵਾਲ ਦੁਆਰੇ ਆਇਆ ਸੀ ਵੀ ਸਾਨੂੰ ਥੋੜਾ ਗਿਣਤੀ ਬਾਰੇ ਹੋਰ ਦੱਸ ਦਿਓ, ਤਾਂ ਗਿਣਤੀ ਦਾ ਇਹੀ ਭਾਵ ਹੈ। ਅੱਠ ਤੋਂ ਜ਼ਿਆਦਾ ਪਦ ਵਾਲੀਆਂ ਵੀ ਕੁਝ ਅਸ਼ਟਪਦੀਆਂ ਅੱਗੇ ਆਉਣਗੀਆਂ, ਉਹਨਾਂ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾ ਦਿੱਤੇ ਜਾਣਗੇ। ਸੋ ਵੈਸੇ ਆਮ ਕਰਕੇ ਅਸ਼ਟ ਦਾ ਮਤਲਬ 8 ਤੇ ਪਦ ਦਾ ਮਤਲਬ ਜਿਸ ਤਰ੍ਹਾਂ ਕਾਵਿ ਰੂਪ ਦੇ ਵਿੱਚ ਇੱਕ ਪਦ ਹੁੰਦਾ ਹੈ, 8 ਪਦਿਆਂ ਦੀ ਇੱਕ ਅਸ਼ਟਪਦੀ ਹੁੰਦੀ ਹੈ। ਪਰ ਸਤਿਗੁਰਾਂ ਦੀ ਮੌਜ ਹੈ, ਕਈ ਥਾਵਾਂ ਤੇ ਪਦ ਜ਼ਿਆਦਾ ਵੀ ਆਏ ਨੇ, ਤਾਂ ਵੀ ਉਹ ਅਸ਼ਟਪਦੀ ਹੀ ਅਖਵਾਉਂਦੀ ਹੈ। ਸੋ ਇਹ ਗਿਣਤੀ ਤੋਂ ਭਾਵ ਹੈ, ਕੱਲ ਪਰਸੋਂ ਕਾਫੀ ਸੰਗਤਾਂ ਪੁੱਛਦੀਆਂ ਸੀ, ਸੋ ਇਹ ਆਪ ਜੀ ਨੇ ਅੱਗੇ ਖਿਆਲ ਰੱਖਣਾ ਜੀ।
1: ਦਾਸ ਬੇਨਤੀ ਕਰ ਦੇਵੇ, ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂਵਾਲੇ ਜਦੋਂ ਗੁਰਬਾਣੀ ਦੀ ਕਥਾ ਕਰਦੇ ਸਨ, ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ, ਤਾਂ ਉਸ ਵੇਲੇ ਜੋ ਵਿਚਾਰ ਗਿਆਨੀ ਜੀ ਦੱਸ ਰਹੇ ਸਨ ਅਸ਼ਟਪਦੀ ਜਾਂ ਅਸ਼ਟਪਦੀਆਂ ਦੇ ਸੰਬੰਧ ਵਿੱਚ, ਕਈ ਵਾਰੀ ਇਹਨਾਂ ਦੇ ਪਦੇ ਪੂਰੇ ਹੁੰਦੇ ਨੇ 8, ਅਤੇ ਕਈ ਵਾਰੀ 1-2 ਘੱਟ ਵੀ ਆਉਂਦੇ ਨੇ, ਅਤੇ ਕਈ ਵਾਰੀ ਵੱਧ ਵੀ ਆਉਂਦੇ ਨੇ। ਇੱਥੇ ਆ ਕੇ ਮਹਾਂਪੁਰਖ ਜੋ ਨਿਰਣਾ ਕਰਦੇ ਸੀ ਉਹ ਇਹ ਸੀ, ਜਿੱਥੇ ਤਾਂ 8 ਹੀ ਪਦੇ ਆਏ ਹੋਣ ਉੱਥੇ ਤਾਂ ਇਹ ਅਰਥ ਢੁੱਕਦਾ ਹੀ ਆ, ਅਸ਼ਟਪਦੀਆਂ 8 ਪੌੜੀਆਂ 8 ਪਦਿਆਂ ਵਾਲੀ ਰਚਨਾ। ਪਰ ਜਿੱਥੇ ਵੱਧ ਘੱਟ ਆਉਂਦੇ ਨੇ, ਪਿੰਗਲ ਦੇ ਅਨੁਸਾਰ ਅਸ਼ਟਪਦੀ ਛੰਦ ਦਾ ਵੀ ਨਾਮ ਹੈ, ਕਵੀ ਦੀ ਇੱਛਾ ਹੁੰਦੀ ਹੈ ਜਿਹੜੇ ਛੰਦ ਦੀ ਰਚਨਾ ਕਰਦਾ ਉਹਦੀਆਂ ਪੌੜੀਆਂ ਉਹਦੇ ਪਦੇ ਘੱਟ ਵੱਧ ਕਰ ਸਕਦਾ। ਇਸ ਵਾਸਤੇ ਜਿੱਥੇ ਵੱਧ ਘੱਟ ਆਉਣ ਉੱਥੇ ਅਸ਼ਟਪਦੀ ਛੰਦ ਦਾ ਵਾਚਕ ਹੁੰਦਾ, ਅਤੇ ਜਿੱਥੇ ਪੂਰੀਆਂ ਹੋਣ ਉੱਥੇ 8 ਪੌੜੀਆਂ ਵਾਲੀ ਰਚਨਾ ਦਾ ਭਾਵ ਲਿਆ ਜਾਂਦਾ ਹੈ। ਇਹ ਵੀ ਜ਼ਰੂਰੀ ਬੇਨਤੀ ਸੀ, ਭੁਲੇਖਾ ਦੂਰ ਹੋ ਜਾਂਦਾ ਹੈ, ਇਸ ਲਈ ਕੀਤੀ ਹੋਇਆ। ਉਹ ਆਪਾਂ ਹੁਣ ਅੱਗੇ ਪਾਠ
2: ਬੇਨਤੀ ਦਾਸ ਕਰ ਦੇਵੇ। ਇੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀ ਪਦਾਂ ਦੀ ਤਰਤੀਬ ਗੁਰੂ ਸਾਹਿਬ ਨੇ ਬਖਸ਼ੀ ਹੈ, 1 ਪਦੇ ਸ਼ਬਦ ਵੀ, 2 ਪਦੇ ਸ਼ਬਦ, 3 ਪਦੇ, 4 ਪਦੇ, 5 ਪਦੇ। ਸੋ ਇਸ ਪ੍ਰਕਾਰ 5 ਤੱਕ ਤਾਂ ਇਹ ਗਿਣਤੀ ਉਸੇ ਢੰਗ ਨਾਲ ਜਿੰਨੀ ਹੈ, ਅਤੇ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਵੀ ਗਿਣਤੀ ਅਸ਼ਟਪਦੀ ਦੀ ਵੱਧ ਘੱਟ ਹੋ ਸਕਦੀ ਹੈ, 5 ਤੋਂ ਵੱਧ ਜਿੰਨੇ ਵੀ ਸ਼ਬਦ ਆ ਰਹੇ ਨੇ ਉਹ ਅਸ਼ਟਪਦੀ ਸਿਰਲੇਖ ਹੇਠਾਂ ਹੀ ਆ ਰਹੇ ਨੇ, ਅਤੇ ਉਸ ਤੋਂ ਬਾਅਦ 1 ਛੰਦ ਦੀ ਤਰਤੀਬ ਅੱਗੇ ਜਾ ਕੇ ਮਿਲੇਗੀ ਮਾਰੂ ਰਾਗ ਦੇ ਵਿੱਚ। ਉੱਥੇ ਮਾਰੂ ਸੋਹਲੇ ਪੜ੍ਹਦੇ ਨੇ, ਗੁਰਮੁਖ ਜਾਣਦੇ ਨੇ ਬਹੁਤੇ, ਉੱਥੇ 16 ਦੀ ਗਿਣਤੀ ਹੈ, 16 ਪਦਾਂ ਵਾਲਾ ਛੰਦ ਅੱਗੇ ਆਵੇਗਾ। ਸੋ ਇਸ ਪ੍ਰਕਾਰ ਇਹ ਛੰਦਾਂ ਦੀ ਗਿਣਤੀ ਦੇ ਪੱਖ ਤੋਂ ਸਿਰਲੇਖ ਨੇ, ਇਸ ਤਰ੍ਹਾਂ ਕਹਿ ਲਈਏ ਆਪਾਂ ਜੀ।
1: ਹਾਂਜੀ, ਕਰੋ ਸ਼ੁਰੂ।

0: ਆਪੇ ਭਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟਪਦੀਆ
1: ਇੱਥੇ ਪਿਛਲੀ ਅਸ਼ਟਪਦੀ ਸੰਪੂਰਨ ਹੋਈ ਹੈ ਧਿਆਨ ਦੇ ਨਾਲ ਦੇਖਣਾ ਹੁਣ ਇੱਥੇ ਨੌ ਅੰਕ ਆਏ ਨੇ ਇਹਦਾ ਮਤਲਬ ਇਹ ਨੌ ਪਦੇ ਨੇ ਨੌ ਪੌੜੀਆਂ ਵਾਲਾ ਸ਼ਬਦ ਹੈ ਜਿਹੜੀ ਦਾਸ ਨੇ ਬੇਨਤੀ ਕੀਤੀ ਸੀ ਉਦੋਂ ਛੰਦ ਦਾ ਨਾਂ ਸਮਝਣਾ ਅਤੇ ਹੁਣ ਅੱਗੇ ਆਪਾਂ ਪਾਠ ਸਰਵਣ ਕਰੀਏ।

ਵਸੈ ਮਨ ਆਏ ਗੁਰਮੁਖ ਕਰਮ ਧਰਮ ਸਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪ੍ਰਬੁੱਧ ਹੋ ਬੂਝਹੋ ਸੋਈ ਲੋਕ ਸਮਝਾਵਹੋ ਸੁਣੇ ਨਾ ਕੋਈ ਲੋਕ ਸਮਝਾਵਹੋ ਸੁਣੇ ਨਾ ਕੋਈ ਗੁਰਮੁਖ ਸਮਝਹੋ ਸਦਾ ਸੁਖ ਹੋਈ ਮਨ ਮੁਖ ਡਾਂਫ ਬਹੁਤ ਚਤੁਰਾਈ ਜੋ ਕਿਛ ਕਮਾਵੈ ਸੋ ਥਾਏ ਨਾ ਪਾਈ ਆਵੈ ਜਾਵੈ ਠੌਰ ਨਾ ਕਾਈ ਮਨ ਮੁਖ ਕਰਮ ਕਰੇ ਬਹੁਤ ਅਭਿਮਾਨਾ ਬਾਗ ਜਿਉ ਲਾਏ ਬਹਿ ਨਿਤ ਧਿਆਨਾ ਜਮ ਪਕੜਿਆ ਤਬ ਹੀ ਪਛੋਤਾਨਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਡਿਆਈ ਸਾਇਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾਵੈ ਝੂਠੀ ਚਤੁਰਾਈ ਗੌੜੀ ਮਹੱਲਾ ਤੀਜਾ ਇਸ ਜੁਗ ਕਾ ਧਰਮ ਪੜ੍ਹੋ ਤੁਮ ਭਾਈ ਪੂਰੈ ਗੁਰ ਸਭ ਸੋਝੀ ਪਾਈ।

ਸਬਦ ਜਲਾਵੈ ਨਾਮੇ ਰਾਤੇ ਹਰ ਗੁਣ ਗਾਵੈ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ਚਰਣੀ ਲਾਗੈ ਤਾ ਮਹਿਲ ਪਾਵੈ ਸਦ ਹੀ ਨਿਰਮਲ ਸਹਿਜ ਸਮਾਵੈ ਹਰ ਕਥਾ ਸੁਣਹੈ ਹਰ ਕਥਾ ਸੁਣਹੈ ਸੇ ਧਨਵੰਤ ਦਿਸਹੈ ਜੁਗ ਮਾਹੀ ਤਿੰਨ ਕਉ ਸਭ ਨਿਵਹੈ ਅਨ ਦਿਨ ਪੂਜ ਕਰਾਹੀ ਸਹਿਜੇ ਗੁਣ ਰਵਹੈ ਸਾਚੇ ਮਨ ਮਾਹੀ ਪੂਰੈ ਸਤਿਗੁਰ ਸਬਦ ਸੁਣਾਇਆ

ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਗੁਰ ਕੈ ਸ਼ਬਦ ਅੰਤਰ ਸਹਿਜ ਰੀਧੇ, ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ, ਸਤਿਗੁਰ ਮੇਲੇ ਪ੍ਰਭ ਆਪ ਮਿਲਾਏ, ਮੇਰੇ ਪ੍ਰਭ ਸਾਚੇ ਕੈ ਮਨ ਭਾਏ, ਹਰ ਗੁਣ ਗਾਵ ਹੈ ਸਹਿਜ ਸੁਭਾਏ, ਬਿਨ ਗੁਰ ਸਾਚੇ ਭਰਮ ਭੁਲਾਏ, ਮਨਮੁਖ ਅੰਧੇ

0: ਕੀ ਸਿਰ ਕਾਰਾ ਨਾ
1: ਤ੍ਰੈ ਗੁਣ ਕਾਲੈ ਕੀ ਸਿਰ ਕਾਰਾ
0: ਤ੍ਰੈ
1: ਨਹੀਂ ਪਾਠ ਠੀਕ ਹੋਇਆ ਤੇ ਗ੍ਰਾਮਰ ਅਨੁਸਾਰ ਨਾ ਮੈਂ ਤਾਂ ਸਿਰਫ ਨੋਟ ਕਰਵਾਉਣਾ ਜਿੱਥੇ ਕਾ ਕੇ ਕੀ ਇਹ ਸ਼ਬਦ ਆਉਂਦੇ ਨੇ ਆਮ ਤੌਰ ਤੇ ਚਾਹੇ ਜਮ ਕੀ ਲੱਗਣੀ ਹੈ ਜਾਂ ਵਿਸ਼ਰਾਮ ਲੱਗਣਾ ਇਹਦੇ ਪਿਛਲੇ ਪਾਸੇ ਲੱਗਦਾ ਜ਼ਿਆਦਾਤਰ ਪਹਿਲਾਂ ਇੱਕ ਸ਼ਬਦ ਆਇਆ ਸੀ ਉੱਪਰ ਇਸੇ ਪਾਸੇ ਮੇਰੇ ਪ੍ਰਭ ਸਾਚੇ ਕਹਿ ਮਨ ਭਾਏ ਇਹ ਕੇ ਅਰ ਕਹਿ ਚ ਥੋੜਾ ਹੀ ਭੇਦ ਹੈ ਇੱਥੇ ਤੇ ਇੱਥੇ ਵੀ ਵਿਸ਼ਰਾਮ ਜਿਹੜਾ ਆਇਆ ਸੀ ਉਹ ਕਹਿ ਤੋਂ ਬਾਅਦ ਵਿੱਚ ਆਇਆ ਸੀ ਜੇ ਕਿਤੇ ਫਰਕ ਹੋਏਗਾ ਕਈ ਥਾਵਾਂ ਤੇ ਜਿਵੇਂ ਆਉਂਦੀ ਹੈ ਪੰਕਤੀ ਰੇ ਚਿਤ ਚੇਤਸ ਕੀ ਨਾ ਦਿਆਲ ਦਮੋਦਰ ਉੱਥੇ ਕੀ ਤੋਂ ਪਹਿਲਾਂ ਵਿਸ਼ਰਾਮ ਜਮਕੀ ਕਹਿ ਲਓ ਆ ਜਾਂਦੀ ਹੈ ਆਮ ਤੌਰ ਤੇ ਕਾ ਕੇ ਕੀ ਦੇ ਪਿੱਛੇ ਹੀ ਜਮਕੀ ਜਾਂ ਵਿਸ਼ਰਾਮ ਆਉਣਾ ਜੀ

ਭਰਮ ਨਾ ਜਾਈ ਮੂਲ ਛੋੜ ਲਾਗੇ ਦੂਜੇ ਭਾਈ ਬਿਖ ਕਾ ਮਾਤਾ ਬਿਖ ਮਾਹੇ ਸਮਾਈ ਮਾਇਆ ਕਰ ਮੂਲ ਜੰਤਰ ਭਰਮਾਏ ਹਰ ਜੀਓ ਵਿਸਰਿਆ ਦੂਜੇ ਭਾਏ ਜਿਸ ਨਦਰ ਕਰੇ ਸੋ ਪਰਮ ਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੈ ਜੇ ਕੋ ਰਖੈ ਛਪਾਏ ਗਿਆਨੀ ਬੁੱਝ ਹੈ ਸਹਿਜ ਸੁਭਾਏ ਗੁਰਮੁਖ ਸਾਚ ਰਹਿਆ ਲਿਵਲਾਏ ਗੁਰਮੁਖ ਸਾਚ ਰਹਿਆ ਲਿਵਲਾਏ ਹੋਮੈ ਮਾਇਆ ਸ਼ਬਦ ਜਲਾਏ ਮੇਰਾ ਪ੍ਰਭ ਸਾਚਾ ਮੇਲ ਮਿਲਾਏ ਸਤਿਗੁਰ ਦਾਤਾ ਸ਼ਬਦ ਸੁਣਾਏ ਧਾਵਤ ਰਾਖੈ ਠਾਕ ਰਹਾਏ ਪੂਰੇ ਗੁਰ ਤੇ ਸੋਝੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਗੁਰਮੁਖ ਬੁਝੈ ਕੋਈ ਗਾਉੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੈ ਨਾਮੋ ਸੇਵੇ ਨਾਮ ਸਹਿਜ ਸਮਾਵੈ ਅੰਮ੍ਰਿਤ ਨਾਮ ਰਸਨਾ ਨਿਤ ਗਾਵੈ ਜਿਸ ਨੋ ਕਿਰਪਾ ਕਰੇ ਸੋ ਹਰ ਰਸ ਪਾਵੈ ਆਨ ਦਿਨ ਹਿਰਦੈ ਜਪਾਓ ਜਗਦੀਸਾ ਗੁਰਮੁਖ ਪਾਵਾਓ ਪਰਮ ਪਦ ਸੂਖਾ ਰਹਾਓ

ਉਦਾਸ ਗ੍ਰਹਿ ਕੁਟੰਬ ਮਹਿ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮੇਟੇ ਨਿਰਮਲ ਹੋਈ ਸਹਿਜੇ ਸਾਜ ਮਿਲੈ ਪ੍ਰਭ ਸੋਈ ਮੋਹ ਕੁਟੰਬ ਸਿਓ ਪ੍ਰੀਤ ਨਾ ਹੋਏ ਜਾਂ ਹਿਰਦੈ ਵਸਿਆ ਸੱਚ ਸੋਏ ਜਾ ਹਿਰਦੈ ਵਸਿਆ ਸੱਚ ਸੋਏ ਗੁਰਮੁਖ ਮਨ ਬਿਧਿਆ ਆਸ ਥਿਰ ਹੋਏ ਹੁਕਮ ਪਛਾਣੈ ਬੂਝੈ ਸੱਚ ਸੋਏ ਤੂੰ ਕਰਤਾ।

ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਬਿਗਸੈ ਅਨ ਦਿਨ ਲਿਵ ਲਾਗੀ ਸਹਿਜੇ ਸੱਚ ਮਿਲਿਆ ਪ੍ਰਸਾਦੀ ਸਤਿਗੁਰ ਪਾਇਆ ਪੂਰੇ ਵਡਭਾਗੀ ਹਉਮੈ ਮਮਤਾ ਦੁਰਮਤ ਦੁੱਖ ਨਾਸ ਜਬ ਹਿਰਦੈ ਰਾਮ ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ ਜਬ ਹਿਰਦੈ ਰਵਿਆ ਚਰਨ ਨਿਵਾਸ ਜਿਸ ਨਾਮ ਦੇ

0: ਨਾਮ ਬਿਨਾ ਮੈਂ ਅਵਰ ਨਾ ਕੋਇ ਸਤਿਗੁਰ ਤੇ ਹਮ ਗਤ ਪਤ ਪਾਈ ਹਰ ਨਾਮ ਧਿਆਇਆ ਦੁਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਲਿਵ ਲਾਈ ਗੁਰ ਮਿਲਿਆ ਹਮ ਕਉ ਸਰੀਰ ਸੁਧ ਭਈ ਹਉਮੈ ਤਿਸਨਾ ਸਭ ਅਗਨ ਬੁਝਈ ਬਿਨਸੇ ਕ੍ਰੋਧ ਖਿਮਾ ਗਹਿ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੈ ਹਰ ਅਲਖ ਭੇਵੈ
1: ਪਿੱਛੇ ਪਾਠ ਆਇਆ ਸੀ ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ ਬੁਝਈ ਪਾਠ ਕਰਨਾ ਚਾਲ ਦੇ ਅਨੁਸਾਰ ਪਈ ਤੇ ਬੁਝਈ ਇਹ ਵੀ ਨੋਟ ਕਰ ਲਿਆ ਹਾਂਜੀ

0: ਨਾਮ ਮੰਨਿਆ ਸੁਖ ਹੋਏ, ਸਤਿਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ, ਸਤਿਗੁਰ ਤੇ ਜੋ ਮੋਹ ਫੇਰੇ ਓਏ, ਭ੍ਰਮ ਦੇ ਨਾ ਟਿਕਨ ਧਰਤ ਅਸਮਾਨ ਨਾ ਝੱਲਈ, ਵਿੱਚ ਵਿਸਟਾ ਪਏ ਪਛਾਨ, ਇਹੋ ਜਗ ਭਰਮ ਭੁਲਾਇਆ ਮੋਹ ਠਗੌਲੀ ਪਾਏ, ਜਿਨ੍ਹਾਂ ਸਤਿਗੁਰ ਭੇਟਿਆ ਤਿਨ ਨੇੜ ਨਾ ਪਿੱਟੈ ਮਾਏ, ਸਤਿਗੁਰ ਸੇਵਨ ਸੋ ਸੋਹਣੇ ਹਉਮੈ ਮੈਲ ਗਵਾਏ, ਸ਼ਬਦ ਰੱਤੇ ਸੇ ਨਿਰਮਲੇ ਚੱਲਹਿ ਸਤਿਗੁਰ ਭਾਏ, ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ, ਜਨ ਨਾਨਕ ਸਰਨਾਗਤੀ ਜੋ ਭਾਵੈ ਤਿਵੈ ਛਡਾਏ, ਜਨ ਨਾਨਕ ਸਰਨਾਗਤੀ ਜੋ ਭਾਵੈ ਤਿਵੈ ਛਡਾਏ, ਰਾਗ ਗਾਉੜੀ ਪੂਰਬੀ ਮਹੱਲਾ ਚੌਥਾ ਕਰ ਹਲੇ।
1: ਇਹ ਹੁਣ ਸਿਰਲੇਖ ਆਇਆ ਹੈ, ਰਾਗ ਗਾਉੜੀ ਪੂਰਬੀ ਮਹੱਲਾ ਚੌਥਾ ਕਰ ਹਲੇ। ਕਰ ਹਲੇ ਜਿਹੜਾ ਸ਼ਬਦ ਹੈ, ਇਹਦੇ ਬਾਰੇ ਮਹਾਂਪੁਰਖ ਵਿਚਾਰ ਦੱਸਦੇ ਸਨ। ਕਰ ਹਲੇ ਇੱਕ ਛੰਦ ਦਾ ਨਾਮ ਹੈ, ਖਾਸ ਕਰਕੇ ਜਿਹੜਾ ਕਰ ਹਲਾ ਸ਼ਬਦ ਹੈ ਇਹਦਾ ਅੱਖਰੀ ਅਰਥ ਊਠ ਵੀ ਕੀਤਾ ਜਾਂਦਾ। ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਕੈਮਲ ਸ਼ਾਇਦ ਕਹਿੰਦੇ ਹੋਵੋਗੇ, ਕਰਹਲੇ ਦਾ ਅੱਖਰੀ ਅਰਥ ਹੁੰਦਾ ਊਠ। ਜਿਹੜੇ ਊਠਾਂ ਦੇ ਵਪਾਰੀ ਸਨ ਜਾਂ ਊਠਾਂ ਦੇ ਚਰਾਵੇ ਸਨ, ਉਹ ਕੋਈ ਛੰਦ ਗਾਉਂਦੇ ਸਨ, ਉਸ ਦੀ ਤਰਜ ਦੇ ਉੱਤੇ ਇਹ ਜਿਹੜੇ ਸ਼ਬਦ ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤੇ ਹਨ। ਕਿਉਂਕਿ ਬਹੁਤੀ ਸੰਗਤ ਨੂੰ, ਵਿਦਿਆਰਥੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਵੀ ਕਰਹਲੇ ਸ਼ਬਦ ਦਾ ਅਰਥ ਕੀ ਹੈ, ਇਹ ਕਿਉਂ ਲਿਖਿਆ ਗਿਆ। ਇਹ ਛੰਦ ਦਾ ਨਾਮ ਹੈ ਅਤੇ ਕਰਹਲਾ ਊਠ ਨੂੰ ਕਹਿੰਦੇ ਨੇ। ਊਠਾਂ ਦੇ ਚਰਾਹੇ ਉਹ ਛੰਦ ਗਾਉਂਦੇ ਸਨ, ਉਸ ਤਰੀ ਦੇ ਉੱਤੇ ਗੁਰੂ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤੇ ਨੇ। ਲੋ ਸੁਣੋ ਹੁਣ ਇਹਨਾਂ ਦਾ ਪਾਠ।

ਸਤ ਸੰਗਤ ਸਤਿਗੁਰ ਭਾਲ, ਸਤ ਸੰਗਤ ਲਗ ਹਰ ਧਿਆਈਐ, ਹਰ ਹਰ ਚੱਲੈ ਤੇਰਾ ਨਾਲ, ਮਨ ਕਰ ਹਲਾ ਵਡਭਾਗੀਆ, ਹਰ ਏਕ ਨਦਰ ਨਿਹਾਲ, ਆਪ ਛਡਾਏ ਛੁੱਟੀਐ, ਸਤਿਗੁਰ ਚਰਨ ਸੰਭਾਲ, ਮਨ ਕਰ ਹਲਾ ਮੇਰੇ ਪਿਆਰਿਆ, ਵਿੱਚ ਦੇਹੀ ਜੋਤ ਸੰਭਾਲ, ਗੁਰ ਨੌ ਨਿਧ ਨਾਮ ਵਿਖਾਲਿਆ, ਹਰ ਦਾਤ ਕਰੀ ਦਇਆਲ, ਮਨ ਕਰ ਹਲਾ ਤੂੰ ਚੰਚਲਾ, ਚਤੁਰਾਈ ਛੱਡ ਵਿਕਰਾਲ, ਹਰ ਹਰ ਨਾਮ ਸੰਭਾਲ ਤੂੰ, ਹਰ ਮੁਕਤ ਕਰੇ ਅੰਤਕਾਲ, ਮਨ ਕਰ ਹਲਾ ਵਡਭਾਗੀਆ, ਤੂੰ ਗਿਆਨ ਰਤਨ ਸੰਭਾਲ, ਗੁਰ ਗਿਆਨ ਖੜਗ ਹੱਥ ਧਾਰਿਆ, ਜਮ ਮਾਰਿਆੜਾ ਜਮਕਾਲ, ਅੰਤਰ ਨਿਧਾਨ ਮਨ ਕਰ ਹਲੇ, ਭ੍ਰਮ ਭਵਹਿ ਬਾਹਰ ਭਾਲ, ਗੁਰ ਪੁਰਖ ਪੂਰਾ ਭੇਟਿਆ, ਹਰ ਸੱਜਣ ਲੱਦੜਾ ਨਾਲ, ਗੁਰ ਪੁਰਖ ਪੂਰਾ ਭੇਟਿਆ, ਹਰ ਸੱਜਣ ਲੱਦੜਾ ਨਾਲ, ਰੰਗ ਰਤੜੇ ਮਨ ਕਰ ਹਲੇ, ਹਰ ਰੰਗ ਸਦਾ ਸੰਭਾਲ, ਹਰ ਰੰਗ ਕਦੇ ਨਾ ਉਤਰੈ, ਗੁਰ ਸੇਵਾ ਸ਼ਬਦ ਸੰਭਾਲ, ਹਰ ਪੰਖੀ ਮਨ ਕਰ ਹਲੇ, ਹਰ ਤਰਵਰ ਪੁਰਖ ਅਕਾਲ, ਵਡਭਾਗੀ ਗੁਰਮੁਖ ਪਾਇਆ।

ਸਦਾ ਸਦਾ ਤਿਸ ਕੋ ਤੇ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਕਾਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗਾਉੜੀ ਮਹੱਲਾ ਪੰਜਵਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹ।

ਵਿਚਾਰ ਕਰੇ ਰਸ ਭੋਗ ਸੁਖ ਸੁਖ ਸੁਪਨੇ ਨਹੀਂ ਤਨ ਮਹਿ ਰੋਗ ਨਾਮ ਤਿਆਗ ਕਰੇ ਅਨ ਕਾਜ ਬਿਨਸ ਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੋਟ ਕਰਮ ਕਰਤੋ ਨਰਕ ਜਾਵੈ ਹਰ ਕਾ ਨਾਮ ਜਿਨ ਮਨ ਨਾ ਆਰਾਧਾ ਚੋਰ ਕੀ ਨਿਆਈ ਜਮਪੁਰ ਬਾਧਾ ਲਾਖ ਅਡੰਬਰ

0: ਨਾਮ ਰਤਿਆ ਨਹੀਂ ਬਿਸਰਾਨੀ, ਭਾਈ ਮੀਤ ਬੰਧਵ ਸਖੇ, ਪਾਛੇ ਤਿਨਹੂ ਕਉ ਸੰਪਾਨੀ, ਜਿਤ ਲਾਗੋ ਮਨ ਬਾਸਨਾ, ਅੰਤ ਸਾਈ ਪ੍ਰਗਟਾਨੀ, ਅਹੰ ਬੁੱਧ ਸਵੱਚ ਕਰਮ ਕਰ, ਅਹੰ ਬੁੱਧ ਸਵੱਚ ਕਰਮ ਕਰ, ਇਹ ਬੰਧਨ ਬੰਧਾਨੀ, ਦਿਆਲ ਪੁਰਖ ਕਿਰਪਾ ਕਰਾਓ, ਨਾਨਕ ਦਾਸ ਦਸਾਨੀ ਜੁਮਲਾ।
1: ਇਹ ਜਿਹੜਾ ਸ਼ਬਦ ਜੁਮਲਾ ਆਇਆ ਹੈ, ਪਹਿਲੀ ਵਾਰ ਆਇਆ। ਜੁਮਲਾ ਦਾ ਅਰਥ ਜੋੜ ਹੈ। ਇਹ ਉਰਦੂ ਫਾਰਸੀ ਭਾਸ਼ਾ ਦੇ ਵਿੱਚ ਜੁਮਲਾ ਜੋੜ ਨੂੰ ਕਹਿੰਦੇ ਨੇ। ਜਿੰਨੇ ਵੀ ਪਿੱਛੇ ਸ਼ਬਦ ਆਏ ਨੇ ਉਹਨਾਂ ਦੇ ਅੰਕ ਲਿਖੇ ਹੋਏ ਹਨ, 8 ਇਸ ਸ਼ਬਦ ਦੇ ਜਿੰਨੇ ਪਦ ਆਏ ਨੇ, ਪੌੜੀਆਂ ਆਈਆਂ ਨੇ, ਉਹਨਾਂ ਦਾ ਸੂਚਕ ਹੈ। ਫਿਰ ਅੱਗੇ 3 ਲਿਖਿਆ ਆਉਂਦਾ ਹੈ, ਇਹ ਪੰਜਵੇਂ ਪਾਤਸ਼ਾਹ ਦੇ ਜਿਹੜੇ ਸ਼ਬਦ ਨੇ ਇਹ ਉਹਨਾਂ ਦੀ ਗਿਣਤੀ ਦਾ ਸੂਚਕ ਹੈ, ਅਤੇ 15 ਇਹ ਸਾਰੇ ਸ਼ਬਦਾਂ ਦੀ ਗਿਣਤੀ, ਅਤੇ 44 ਹੁਣ ਤੱਕ ਸਾਰੇ ਸਤਿਗੁਰੂ ਸਾਹਿਬਾਨ ਦੀਆਂ ਜਿੰਨੀਆਂ ਵੀ ਅਸ਼ਟਪਦੀਆਂ ਆਈਆਂ ਨੇ ਉਹਨਾਂ ਦਾ ਜੁਮਲਾ ਜੋੜ ਇਹ 44 ਬਣਦਾ, ਅਤੇ ਇਸ ਲਈ ਜੁਮਲਾ ਦਾ ਅਰਥ ਜੋੜ ਸਮਝਣਾ।

0: ਜਿਹੜਾ ਪਾਠ ਹੈ ਸੁਣ ਨਾਹ ਪ੍ਰਭੂ ਜੀਓ ਇਕਲੜੀ, ਇਹ ਪਾਠ ਇਕਲੜੀ ਹੀ ਕਰਨਾ ਹੈ, ਇਕਲੜੀ ਨਹੀਂ ਕਰਨਾ, ਇਕਲੜੀ ਬਨ ਮਾਏ ਸ਼ੁੱਧ ਉਚਾਰਨ ਕੀਤਾ ਹੈ ਪਰ ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਬੇਨਤੀ ਕੀਤੀ ਵੀ ਇਕਲੜੀ ਪਾਠ ਹੀ ਸ਼ੁੱਧ ਹੈ।
1: ਕਿਉ ਧੀਰੈ ਗੀ ਨਾਹ ਬਿਨਾ ਪ੍ਰਭ ਵੇ ਪਰਵਾਹੇ ਧਨ ਨਾਹ ਬਾਜਹੋ ਰਹਿ ਨਾ ਸਾਕੈ।

0: ਸੱਚ ਪਾਇਆ।
1: ਇੱਥੇ ਹੁਣ ਆਪਾਂ 5 ਮਿੰਟ ਦੀ ਬ੍ਰੇਕ ਲੈ ਲੈਣੇ ਆ ਜੀ, ਜਲ ਪਾਣੀ ਆਪ ਜੀ ਵਰਤ ਲਓ, 5-7 ਮਿੰਟ ਦੇ ਵਿੱਚ ਫਿਰ ਆਪ ਜੀ ਨੇ ਵਾਪਸੀ ਕਰ ਲੈਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹ

यज्ञ संध्या प्रारंभ करिए। अंग 243

ਆਹ ਪਿਆਰੇ ਦੂਜੇ ਭਾਏ ਮੁੱਠੀ ਜੀਉ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹ ਏ ਖੁਆਈ ਕੂੜ ਬੇਗੁੱਤੀ ਤਾ ਪਿਰ ਮੁੱਤੀ ਸਾ ਧਨ ਮਹਿਲ ਨਾ ਪਾਈ ਗੁਰ ਸ਼ਬਦੇ ਰਾਤੀ ਸਹਿਜੇ ਮਾਤੀ ਆਨੰਦ

ਗੁਣ ਭਰਮ ਚੁਕਾਏ, ਗੁਰ ਭਰਮ ਗੁਰ ਭਰਮ ਚੁਕਾਏ, ਇਉਂ ਮਿਲੀਐ ਮਾਏ, ਸਤਾ ਸਾ ਧਨ ਸੁਖ ਪਾਏ, ਗੁਰ ਸੇਵਾ ਬਿਨ ਘੋਰ ਅੰਧਾਰ, ਬਿਨ ਗੁਰ ਮਗ ਨਾ ਪਾਏ, ਕਾਮਨ ਰੰਗ ਰਾਤੀ ਸਹਿਜੇ ਮਾਤੀ, ਗੁਰ ਕੈ ਸ਼ਬਦ ਵਿਚਾਰੇ, ਨਾਨਕ ਕਾਮਨ ਹਾਰ ਵਰ ਪਾਇਆ, ਗੁਰ ਕੈ ਭਾਏ ਪਿਆਰੇ, ਗਾਉੜੀ ਮਹੱਲਾ ਤੀਜਾ।

ਹੈ ਜਨਮ ਨਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿੱਚ ਹੋ ਹਉਮੈ ਮਾਰੇ ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸੀ ਗਾਰੋ ਨਾਨਕ ਕਾਮਣ ਸਹਿ ਸਮਾਣੀ ਜਿਸ

ਭਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੈ ਮਰੀਐ ਹਾਵੈ, ਬਿਨ ਪਿਰ ਕਿਉ ਸੁਖ ਪਾਈਐ, ਗੁਰ ਆਗੈ ਕਰੋ ਬੇਨੰਤੀ, ਜੇ ਗੁਰ ਭਾਵੈ ਜੋ ਮਿਲੈ ਤਿਵੈ ਮਿਲਾਈਐ, ਆਪੇ ਮੇਲ ਲਏ ਸੁਖਦਾਤਾ, ਆਪ ਮਿਲਿਆ ਘਰ ਆਏ, ਨਾਨਕ ਕਾਮਣ ਸਦਾ ਸੁਹਾਗਣ, ਨਾ ਪਿਰ ਮਰੈ ਨਾ ਜਾਏ। ਗਾਉੜੀ ਮਹੱਲਾ ਤੀਜਾ, ਕਾਮਣ ਹਰ ਰਸ ਬੇਦੀ ਜੀਓ, ਹਰ ਕੈ ਸਹਿਜ ਸੁਭਾਏ, ਮਨ ਮੋਹਨ ਮੋਹ ਲੀਆ ਜੀਓ, ਦੁਬਦਾ ਸਹਿਜ ਸਮਾਏ, ਦੁਬਦਾ ਸਹਿਜ ਸਮਾਏ, ਕਾਮਣ ਵਰ ਪਾਏ, ਗੁਰਮਤੀ ਰੰਗ ਲਾਏ, ਇਹੋ ਸਰੀਰ ਕੂੜ ਕੁਸਤ ਭਰਿਆ, ਗਲਤ ਆਈ ਪਾਪ ਕਮਾਏ, ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੈ, ਬਿਨ ਭਗਤੀ ਮੈਲ ਨਾ ਜਾਏ, ਨਾਨਕ ਕਾਮਣ ਪਿਰਹਿ ਪਿਆਰੀ, ਵਿਚੋ ਆਪ ਗਵਾਏ, ਕਾਮਣ ਪਿਰ ਪਾਇਆ ਜੀਓ, ਗੁਰ ਕੈ ਭਾਏ ਪਿਆਰੇ, ਰੈਣ ਸੁਖ ਸੁਤੀ ਜੀਓ, ਅੰਤਰ ਉਰ ਧਾਰੇ, ਅੰਤਰ

0: ਨਾਮ ਪੀਆ ਦਿਨ ਰਾਤੀ, ਅੰਮ੍ਰਿਤ ਨਾਮ ਪੀਆ ਦਿਨ ਰਾਤੀ, ਦੁਬਿਧਾ ਮਾਰ ਨਿਵਾਰੇ, ਨਾਨਕ ਸੱਚ ਮਿਲੀ ਸੋਹਾਗਣ, ਗੁਰ ਕੈ ਹੇਤ ਅਪਾਰੇ, ਆਵਹੁ ਦਇਆ ਕਰੇ ਜੀਓ, ਪ੍ਰੀਤਮ ਅਤ ਪਿਆਰੇ, ਕਾਮਣ ਬਿਨੋ ਕਰੇ ਜੀਓ, ਸੱਚ ਸ਼ਬਦ ਸੀਗਾਰੇ, ਸੱਚ ਸ਼ਬਦ ਸੀਗਾਰੇ, ਹਉਮੈ ਮਾਰੇ ਗੁਰਮੁਖ ਕਾਰਜ ਸੁਵਾਰੇ, ਜੁਗ ਜੁਗ ਏਕੋ ਸੱਚਾ ਸੋਈ ਬੂਝੈ ਗੁਰ ਬੀਚਾਰੇ, ਮਨਮੁਖ ਕਾਮ ਵਿਆਪੀ ਮੋਹ ਸੰਤਾਪੀ, ਕਿਸ ਆਗੈ ਜਾਏ ਪੁਕਾਰੇ, ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰ ਅਤ ਪਿਆਰੇ, ਮੁੰਦ ਇਆਣੀ ਭੂਲੀ ਨਿਗੁਣੀਆਂ ਜੀਓ, ਪਿਰ ਅਗਮ ਅਪਾਰਾ, ਆਪੇ ਮੇਲ ਮਿਲੀਐ ਜੀਓ, ਆਪੇ ਬਖਸਣਹਾਰਾ, ਅਵਗਣ ਬਖਸਣਹਾਰਾ, ਕੰਤ ਅਵਗਣ ਬਖਸਣਹਾਰਾ, ਕਾਮਣ ਕੰਤ ਪਿਆਰਾ, ਘਟ ਘਟ ਰਹਿ ਆਸਮਾਈ, ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ, ਸਤਿਗੁਰ ਬੂਝ ਬੁਝਾਈ, ਸਦਾ ਆਨੰਦ ਰਹਿ ਦਿਨ ਰਾਤੀ, ਅਨ ਦਿਨ ਰਹਿ ਲਿਵਲਾਈ, ਨਾਨਕ ਸਹਿਜੇ ਹਰ ਵਾਰ ਪਾਇਆ, ਸਾ ਧਨ ਨੌ ਨਿਧ ਪਾਈ, ਗਾਉੜੀ ਮਹੱਲਾ ਤੀਜਾ, ਮਾਇਆ ਸਰ ਸਬਲ ਵਰਤੈ ਜੀਓ, ਕਿਉ ਕਰਦੁੱਤਰ ਤਰਿਆ ਜਾਏ, ਰਾਮ ਨਾਮ ਕਰ ਬੋਹੇ ਥਾ ਜੀਓ, ਸ਼ਬਦ ਖੇਵਟ ਵਿੱਚ ਪਾਏ, ਸ਼ਬਦ ਖੇਵਟ ਵਿੱਚ ਪਾਏ, ਹਰ ਆਪ ਲਗਾਏ, ਇਨ ਬਿਧ ਦੁੱਤਰ ਤਰੀਐ, ਗੁਰਮੁਖ ਭਗਤ ਪ੍ਰਾਪਤ ਹੋਵੈ, ਜੀਵਤਿਆ ਓ ਮਰੀਐ, ਖਿਨ ਮਹਿ ਰਾਮ ਨਾਮ ਕਿਲ ਵਿਖ ਕਾਟੇ, ਭਏ ਪਵਿੱਤ ਸਰੀਰਾ, ਨਾਨਕ ਰਾਮ ਨਾਮ ਨਿਸਤਾਰਾ, ਕੰਚਨ ਭਏ ਮਨੂਰਾ, ਇਸਤਰੀ ਪੁਰਖ ਕਾਮ ਵਿਆਪੇ ਜੀਓ, ਰਾਮ ਨਾਮ ਕੀ ਬਿਧ ਨਹੀਂ ਜਾਣੀ, ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ, ਡੂਬ ਮੂਏ ਬਿਨ ਪਾਣੀ, ਡੂਬ ਮੂਏ ਬਿਨ ਪਾਣੀ, ਗਤ ਨਹੀਂ ਜਾਣੀ, ਹਉਮੈ ਧਾਤ ਸੰਸਾਰੇ, ਜੋ ਆਇਆ ਸੋ ਸਭ ਕੋ ਜਾਸੀ, ਉਬਰੇ ਗੁਰ ਵਿਚਾਰੇ, ਗੁਰਮੁਖ ਗੁਰਮੁਖ ਹੋਵੈ ਰਾਮ ਨਾਮ ਵਖਾਣੈ, ਆਪ ਤਰੈ ਕੁਲ ਤਾਰੇ, ਨਾਨਕ ਨਾਨਕ ਨਾਮ ਵਸੈ ਘਟ ਅੰਤਰ, ਗੁਰਮਤ ਮਿਲੇ ਪਿਆਰੇ, ਰਾਮ ਨਾਮ ਬਿਨ ਕੋ ਥਿਰ ਨ ਰਾਮ ਨਾਮ ਬਿਨ ਕੋ ਥਿਰ ਨਾਹੀ ਜੀਓ, ਬਾਜੀ ਹੈ ਸੰਸਾਰਾ, ਦ੍ਰਿੜ ਭਗਤ ਸੱਚੀ ਜੀਓ, ਰਾਮ ਨਾਮ ਵਾਪਾਰਾ, ਰਾਮ ਨਾਮ ਵਾਪਾਰਾ, ਅਗਮ ਅਪਾਰਾ, ਗੁਰਮਤੀ ਧਨ ਪਾਈਐ ਸੇਵਾ ਸੁਰਤ, ਰਾਮ ਨਾਮ ਵਾਪਾਰਾ ਅਗਮ ਅਪਾਰਾ, ਗੁਰਮਤੀ ਧਨ ਪਾਈਐ ਸੇਵਾ ਸੁਰਤ, ਭਗਤ ਇਹ ਸਾਚੀ ਵਿਚਹੁ ਆਪ ਗਵਾਈਐ, ਹਮ ਮਤਹੀਣ ਮੂਰਖ ਮੁਗਧ ਅੰਧੇ, ਸਤਿਗੁਰ ਮਾਰਗ ਪਾਏ, ਨਾਨਕ ਗੁਰਮੁਖ ਸ਼ਬਦ ਸੁਹਾਵੇ, ਅਨ ਦਿਨ ਹਰ ਗੁਣ ਗਾਏ, ਆਪ ਕਰਾਏ ਕਰੇ ਆਪ ਜੀਓ, ਆਪੇ ਸ਼ਬਦ ਸੁਵਾਰੇ, ਆਪੇ ਸਤਿਗੁਰ ਆਪ ਸ਼ਬਦ ਜੀਓ, ਜੁਗ ਜੁਗ ਭਗਤ ਪਿਆਰੇ, ਜੁਗ ਜੁਗ ਭਗਤ ਪਿਆਰੇ, ਹਰ ਆਪ ਸੁਵਾਰੇ, ਆਪੇ ਭਗਤੀ ਲਾਏ, ਆਪੇ ਦਾਨਾ ਆਪੇ ਬੀਨਾ, ਆਪੇ ਸੇਵ ਕਰਾਏ, ਆਪੇ ਗੁਣਦਾਤਾ ਆਪ ਗੁਣ ਕਾਟੇ, ਹਿਰਦੈ ਨਾਮ ਵਸਾਏ, ਨਾਨਕ ਸਦ ਬਲਿਹਾਰੀ ਸੱਚੇ ਵਿਟਹੁ, ਆਪੇ ਕਰੇ ਕਰਾਏ, ਗਾਉੜੀ ਮਹੱਲਾ ਤੀਜਾ, ਗੁਰ ਕੀ ਸੇਵਾ ਕਰ ਪਿਰਾ ਜੀਓ, ਹਰ ਨਾਮ ਧਿਆਏ ਮੰਨਹੁ ਦੂਰ ਨਾ ਜਾਹੇ, ਪਿਰਾ ਜੀਓ ਘਰ ਬੈਠਿਆ ਹਰ ਪਾਏ, ਘਰ ਬੈਠਿਆ ਹਰ ਪਾਏ, ਸਦਾ ਚਿੱਤ ਲਾਏ ਸਹਿਜੇ ਸਤ ਸੁਭਾਏ, ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੋ ਆਪ ਕਰਾਏ, ਨਾਮੋ ਬੀਜੇ ਨਾਮੋ ਜੰਮੈ ਨਾਮੋ ਮਨ ਵਸਾਏ, ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ, ਹਰ ਕਾ ਨਾਮ ਮੀਠਾ ਪਿਰਾ ਜੀਓ, ਜਾਂ ਚਾਖ ਹੈ ਚਿੱਤ ਲਾਏ, ਰਸਨਾ ਹਰ ਰਸ ਚਾਖ ਮੂਏ ਮੂਏ ਜੀਓ,
1: ਇਹ ਪਾਠ ਮੂਈਏ ਮੂਈਏ ਪਾਠ ਕਰਨਾ ਹੈ, ਮੰਮੇ ਨੂੰ ਔਂਕੜ ਅਤੇ ਜੀਏ ਨੂੰ ਲਾਂ ਲੱਗੀ ਹੋਈ ਹੈ, ਮੋਏ ਨਹੀਂ ਕਰਨਾ, ਰਸਨਾ ਹਰ ਚਾਖ ਮੂਈਏ ਜੀਓ,
0: ਹਾਂਜੀ, ਰਸਨਾ ਹਰ ਰਸ ਚਾਖ ਮੂਈਏ ਜੀਓ, ਅਨ ਰਸ ਸਾਧ ਗਵਾਏ, ਸਦਾ ਹਰ ਰਸ ਪਾਏ ਜਾਂ ਹਰ ਭਾਏ, ਸਦਾ ਹਰ ਰਸ ਪਾਏ ਜਾਂ ਹਰ ਭਾਏ, ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਏ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸੱਚ ਸਮਾਏ ਨਾਨਕ ਨਾਮ ਨਾਨਕ ਨਾਮ ਗੁਰਮਤੀ ਪਾਈਐ ਆਪੇ ਲਏ ਲਵਾਏ ਇਹ ਵਡਾਣੀ ਚਾਕਰੀ ਪਿਰਾ ਜੀਓ ਧਨ ਛੋੜ ਪ੍ਰਦੇਸ ਸਿਧਾਏ ਦੂਜੈ ਕਿਨੈ ਸੁਖ ਨਾ ਪਾਇਓ ਪਿਰਾ ਜੀਓ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਕਰਮ ਭੁਲਾਏ ਉਹ ਵਿਖਿਆ ਲੋਭ ਲੁਭਾਏ ਭਰਮ ਭੁਲਾਏ ਵਿਖਿਆ ਲੋਭ ਲੁਭਾਏ ਭਰਮ ਭੁਲਾਏ ਉਹ ਕਿਉਂ ਕਰ ਸੁਖ ਪਾਏ ਚਾਕਰੀ ਵਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁਖ ਸੰਤਾਏ ਨਾਨਕ ਮਾਇਆ ਕਾ ਦੁਖ ਤਦੇ ਚੂਕੈ ਜਾਂ ਗੁਰ ਸਬਦੀ ਚਿੱਤ ਲਾਏ ਮਨਮੁਖ ਮੁਗਧ ਗਾ ਵਾਰ ਪਿਰਾ ਜੀਓ ਸਬਦ ਮਨ ਨਾ ਵਸਾਏ ਮਾਇਆ ਕਾ ਭ੍ਰਮ ਅੰਧ ਪਿਰਾ ਜੀਓ ਹਰ ਮਾਰਗ ਕਿਉਂ ਪਾਏ ਕਿਉ ਮਾਰਗ ਪਾਏ ਬਿਨ ਸਤਿਗੁਰ ਭਾਏ ਮਨਮੁਖ ਆਪ ਗਣਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿੱਤ ਲਾਏ ਜਿਸ ਨੋ ਹਰ ਜੀਓ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆ

0: ਪ੍ਰੀਤ ਸਖਾ ਹਰ ਜੀਓ ਗੁਰਪੁਰਖ ਵਿਧਾਤੇ ਪੁਰਖੋ ਵਿਧਾਤੇ ਏਕ ਸ੍ਰੀ ਧਰ ਕਿਉ
1: ਮਿਲਹਿ
0: ਪੁਰਖੋ ਵਿਧਾਤਾ ਏਕ ਸ੍ਰੀ ਧਰ ਕਿਉ ਮਿਲਹਿ ਤੁਜੈ ਉੜੀਣੀਆਂ।

0: ਛੜੀ ਬੁਰਿਆਰੇ ਬਿਨਵੰਤ ਨਾਨਕ ਦਇਆ ਧਾਰ ਹੋ ਘਰ ਆਵਹੋ ਨਾਹਾ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸਦੇਸਾ ਅਰਪਿਆ ਤਾ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿਨ ਮਾਹੇ ਸਗਲਾ ਦੁਖ ਮਿਟਿਆ ਮਨਹੋ ਚਿੰਦਿਆ ਪਾਇਆ ਦਿਨ ਰਹਿਣ ਰਲੀਆ ਕਰੈ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰਾ ਮਨ ਅਨਦ ਭਇਆ ਜੀਉ ਵੱਜੀ ਵਾਧਾਈ ਘਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਘਰਮ ਹੈ ਪਿਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਨ ਦੁਆਰ ਜੀਉ ਸੰਤ ਧਰਮਸਾਲਾ ਧਰਮਸਾਲ ਅਪਾਰ ਦੈ ਆਰ ਠਾਕੁਰ ਧਰਮਸਾਲ ਅਪਾਰ ਦੈ ਆਰ ਠਾਕੁਰ ਸਦਾ ਕੀਰਤਨ ਗਾਵਹੇ ਜਹਿ ਸਾਧ ਸੰਤ ਇਕੱਤਰ ਹੋਵਹਿ ਤਹਾਂ ਤੁਜਹਿ ਧਿਆਵਹੇ ਕਰ ਦਇਆ ਮਇਆ ਦਇਆਲ ਸੁਆਮੀ ਹੋ ਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨ ਹੈ ਏਕ ਜੀ ਅਵਰ ਸਭ ਰਾਲੀ ਮਾਨ ਹੈ ਤਾ ਏਕ ਅਲੇਖ ਠਾਕੁਰ ਮਾਨ ਹੈ ਤਾ ਏਕ ਅਲੇਖ ਠਾਕੁਰ ਜਿਨਹੈ ਸਭ ਕਲ ਧਾਰੀਆ ਤੁਧ ਬਚਨ ਗੁਰ ਕਹਿ ਵਸ ਕੀਆ ਆਦਿ ਪੁਰਖ ਬਨਵਾਰੀਆ ਤੂੰ ਆਪ ਚਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈਜ ਰੱਖ ਹੋ ਸਭ ਸੇਵਕ ਸਰਣ ਤੁਮਾਰੀਆ ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ ਮੋਹਨ ਜਮ ਨੇੜ ਨਾ ਆਵੈ ਤੁਧ ਜਪਹਿ ਨਿਦਾਨਾ ਜਮ ਕਾਲ ਤਿਨ ਕੋ ਲੱਗੈ ਨਾਹੀ ਜੋ ਇੱਕ ਮਨ ਧਿਆਵਹੇ ਮਨ ਬਚਨ ਕਰਮ ਜੇ ਤੁਧ ਆਰਾਧਹੇ ਮਨ ਬਚਨ ਕਰਮ ਜੇ ਤੁਧ ਅਰਾਧ ਹੈ ਸੇ ਸਭੇ ਫਲ ਪਾਵਹੇ ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੋ ਗਿਆਨਾ ਬਿਨਵੰਤ ਨਾਨਕ ਰਾਜ ਨਹਿ ਚਲ ਪੂਰਨ ਪੁਰਖ ਭਗਵਾਨਾ
1: ਇਹ ਵੀ ਸੁਗਿਆਨਾ ਪਾਠ ਇਕੱਠਾ ਹੀ ਕਰਨਾ
0: ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੁਗਿਆਨਾ ਬਿਨਵੰਤ ਨਾਨਕ ਰਾਜ ਨਹਿ ਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਹਿਆ ਅਭਿਮਾਨ ਜਿਨੀ ਦਰਸ ਜਿਨੀ ਦਰਸਨ ਪਾਇਆ ਜਿਨੀ ਤੁਧਨੋ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ ਬੇਅੰਤ ਗੁਣ ਤੇਰੇ ਕਥੇ ਨਾ ਜਾਹੀ ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗੌੜੀ ਮਹੱਲਾ ਪੰਜਵਾ ਸਲੋਕ ਪਤਿਤ ਅਸੰਖ

0: ਸ੍ਰੀ ਧਰ ਚਰਨ ਕਮਲ ਅਰਾਧਿਐ ਜਮ ਪੰਥ ਬਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧਿਐ ਕਲ ਮਲਹੈ ਦਹਿਤਾ ਸੁਧ ਕਰਤਾ ਦਿਨ ਸਰੈਣ ਅਰਾਧੋ ਬਿਨਵੰਤ ਨਾਨਕ ਕਰਹੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਾ ਮੋਦਰ ਦੁਖ ਹਰ ਸਿਮਰ ਮਨਾ ਦਾ ਮੋਦਰ ਦੁਖ ਹਰ ਪੈ ਭੰਜਨ ਹਰ ਰਾਇਆ ਸ੍ਰੀ ਰੰਗੋ ਦਇਆਲ ਮਨੋਹਰ ਭਗਤ ਵਛਲ ਬਿਰਦਾਇਆ ਭਗਤ ਵਛਲ ਪੁਰਖ ਪੂਰਨ ਮਨ ਹੈ ਚਿੰਦਿਆ ਪਾਈਐ ਤਾਮ ਅੰਧ ਕੂਪ ਤੇ ਉਧਾਰੈ ਤਾਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮੁਨ ਜਨ ਗੁਣ ਅਨਕ ਭਗਤੀ ਗਾਇਆ
1: ਮੁਨ ਜਨ ਤੇ ਵਿਸਰਾਮ ਲਾਉਣਾ
0: ਸੁਰ ਸਿੱਧ ਗਣ ਗੰਧਰਵ ਮੁਨ ਜਨ
1: ਗੰਧਰਵ ਪਾਠ ਉਚਾਰਨ ਕਰਨਾ ਗੰਧਰਵ ਦੇਵਤਿਆਂ ਦੇ ਰਾਗੀਆਂ ਦਾ ਨਾਮ ਹੈ
0: ਸੁਰ ਸਿੱਧ ਗਣ ਗੰਧਰਵ ਮੁਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੋ ਕਿਰਪਾ ਪਾਰ ਬ੍ਰਹਮ ਹਰ ਰਾਇਆ
2: ਇਸ ਪੰਗਤੀ ਨੂੰ ਸੌਖਾ ਪੜਨ ਵਾਸਤੇ ਨਾ ਸਿੱਧ ਤੇ ਜਮਕੀ ਲਾ ਲੋ ਭਾਵੇਂ ਸੁਰ ਸਿੱਧ ਗਣ ਗੰਧਰਵ ਮੁਨ ਜਨ ਸੌਖਾ ਹੋ ਬੋਲਿਆ ਜਾਏਗਾ ਜੀ
0: ਸੁਰ ਸਿੱਧ ਗਣ ਗੰਧਰਵ ਮੁਨ ਜਨ ਗੁਣ ਅਨਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੋ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਿਨ ਧਾਰੀ ਕਰੁਣਾ ਮੈਂ ਸਮਰਥ ਸੁਆਮੀ ਘਟ ਘਟ ਪ੍ਰਾਣ ਅਧਾਰੀ ਪ੍ਰਾਣ ਮਨ ਤਨ ਜੀ ਅਦਾਤਾ ਬੇਅੰਤ ਅਗਮ ਅਪਾਰੋ ਸਰਣ ਜੋਗ ਸਮਰਥ ਮੋਹਨ ਸਰਬ ਦੋਖ ਬਿਦਾਰੋ ਰੋਗ ਸੋਗ ਸਭ ਦੋਖ ਬਿਨ ਸਹਿ ਜਪਤ ਨਾਮ ਮੁਰਾਰੀ ਬਿਨਵੰਤ ਨਾਨਕ ਕਰਹੋ ਕਿਰਪਾ ਸਮਰਥ ਸਭ ਕਲ ਧਾਰੀ ਗੁਣ ਗਾਉ ਮਨਾ ਅਚੁੱਤ ਅਭਿਨਾਸੀ ਸਭ ਤੇ ਊਚ ਦਇਆਲਾ ਬਿਸੰਬਰ ਦੇਵਨ ਕੋ ਏਕੈ ਬਿਸੰਪਰ ਦੇਵਨ ਕੋ ਏਕੈ ਸਰਬ ਕਰੈ ਪ੍ਰਤਿਪਾਲਾ ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾ ਕੈ ਪ੍ਰਭ ਬਸੈ ਸੋ ਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਬਿਨਵੰਤ ਨਾਨਕ ਇਛ ਪੁੰਨੀ ਜਪਤ ਦੀਨ ਦੈ ਆਲਾ ਗੌੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਏ ਲੈ ਹੇ ਹਰ ਕੰਤੈ ਮਾਨ ਤਿਆਗ ਕਰ ਭਗਤ ਠਗੋਰੀ ਮੋਹ ਹੈ ਸਾਧੂ ਮੰਤੈ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਭਲੀ ਬੇਨੰਤੀ ਇਹੋ ਮਤਾਂਤ ਪਕਾਈਐ ਸੁਣ ਸਖੀਏ ਇਹ ਭਲੀ ਬੇਨੰਤੀ ਇਹੋ ਮਤਾਂਤ ਪਕਾਈਐ ਸਹਿਜ ਸੁਭਾਏ ਉਪਾ ਸਹਿਜ ਸੁਭਾਏ ਉਪਾਦ ਰਹਿਤ ਹੋਏ ਗੀਤ ਗੋਬਿੰਦ ਹੈ ਗਾਈਐ ਕਲ ਕਲੇਸ਼ ਮਿਟਹੈ ਭ੍ਰਮ ਨਸ ਹੈ ਮਨ ਚਿੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀ ਇੱਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬਹਿ ਰਾਗਨ ਪੇਖੋ ਥਾਨ ਸਬਾਏ ਖੋਜ ਲਹੋ ਹਰ ਸੰਤ ਜਨਾ ਸੰਗ ਸਮ੍ਰਿਥ ਪੁਰਖ ਮਿਲਾਏ ਨਾਨਕ ਤਿਨ ਮਿਲਿਆ ਸੁਰ ਜਨ ਸੁਖਦਾਤਾ ਸੇਵਡ ਭਾਗੀ ਮਾਏ ਸਖੀ ਨਾਲ ਵਸਾ ਆਪਣੇ ਨਾ ਹਾਂ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪਣੜਾ ਪਿਰ ਮਿਲਿਆ ਪ੍ਰਮ ਖੋਇਓ ਸ਼ਾਂਤ ਸਹਿਜ ਸੁਆਮੀ ਪਰਗਾਸ ਭਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ
3: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ 52 ਅੱਖਰੀ ਮਹੱਲਾ 5 ਸਲੋਕ
1: ਹੁਣ ਜਿਹੜੀ ਇਹ ਬਾਣੀ ਆਰੰਭ ਹੋ ਰਹੀ ਹੈ ਇਹਦਾ ਸਿਰਲੇਖ ਤੁਸਾਂ ਸੁਣ ਹੀ ਲਿਆ ਹੈ ਇਸ ਬਾਣੀ ਦਾ ਨਾਮ ਗੌੜੀ 52 ਅੱਖਰੀ 52 ਅੱਖਰੀ इस बाणी का नाम है। जदों आपां विचार करके देखांगे जेड़ी गुरमुखी दी पैंती है जिन्हों वर्णमाला भी आपां कह सकते हाँ, उहदे पैंती अखर आउंदे ने, पर इत्थे 52 अखरी शब्द आया है। इहदा मतलब की है? इहदा मतलब यह है जो महापुरख सचखंड वासी पंथ रतन श्री मान संत ग्यानी गुरबचन सिंह जी खालसा पिंडां वाले उन्हां तों वरोसाए सारे ही महापुरख यही सरवण करवाउंदे हन। संस्कृत भाषा उस दे 52 अखर मन्ने ने, 52 दा अर्थ हुंदा 52, 34 स्वर ने, 34 व्यंजन अखर ने, 16 स्वर ने, ते बाकी उन्हां दे संयुक्त अखर भी ने, और रल के 52 बन जांदे। ते इह जिहड़ी बाणी है संस्कृत वर्णमाला दे अनुसार गुरु अर्जन देव महाराज ने उच्चारण की। हुण साडे मन दे विच शंका पैदा हो सकती है भई 52 अखरी बाणी क्यों उच्चारण की? इहदी उथानका दे विच महापुरखे दस्से सन, कोई गुरु घर दा श्रद्धालू पंडित सी, ते उहने आके गुरु अर्जन देव महाराज दे चरणा विच सनिमर सा प्रेम बेनती की, सच्चे पातशाह आप जी ने बेअंत बाणी उच्चारण की है। संस्कृत भाषा जिस दे विच प्राचीन धर्म ग्रंथ लिखे हुए हैं, 4 वेद, 18 प्राण, 27 सिमरतियां, वह संस्कृत वर्णमाला दे 52 अखर ने। आप जी उन्हां दी भी सफलता करो तां उस वेले गुरु अर्जन देव महाराज ने यह पवित्र बाणी 52 अखरी सरलेख उच्चारण की है। जिहड़ी गुरमुखी दी 35 दी गल है, वह गुरु नानक साहिब जी ने आसा राग दे विच अगे चल के उच्चारण की है। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ 52 ਅੱਖਰੀ ਬਾਣੀ ਉਚਾਰਨ ਕੀਤੀ ਹੈ। ਇਸ ਦਾ ਗੁਰਮੁਖੀ ਦੀ 35 ਦੇ ਨਾਲ ਸੰਬੰਧ ਨਹੀਂ ਹੈ, ਇਹ ਵੀ ਗੱਲ ਸਾਨੂੰ ਧਿਆਨ ਵਿੱਚ ਰੱਖ ਲੈਣੀ ਚਾਹੀਦੀ ਹੈ। ਹੁਣ ਗੁਰੂ ਮਹਾਰਾਜ ਨੇ ਕਿਸੇ ਵੀ ਭਾਸ਼ਾ ਦਾ ਨਿਰਾਦਰ ਨਹੀਂ ਕੀਤਾ, ਇਹ ਗੱਲ ਸਮਝਣ ਵਾਲੀ ਹੈ। ਵਿਦਵਾਨਾਂ ਦੇ, ਭਾਸ਼ਾ ਵਿਗਿਆਨੀਆਂ ਦੇ ख्याल दे अनुसार 70 दे करीब बोलियां दे शब्द गुरबाणी विच आए ने, 70 दे करीब, केवल पंजाबी दे शब्द ही नहीं गुरबाणी दे विच, होर बेअंत भाषा दे इहते विद्वानां ने खोज कीतियां ने, 70 भाषा, होर भी भाषा हो सकदियां ने। ते गुरु महाराज सच्चे पातशाह ने किसी भाषा का विरोध नहीं किया, क्योंकि बोली 12 को ते जाके बदल जाती है। इसे लई गुरबाणी विच कई शब्द जिवें गोविंदा शब्द ही आया सी, वावे नाल भी बब्बे नाल भी आ जाता है। संगरूर दे इलाके विच वावा घट बोलते बब्बा बोलते ने, क्योंकि भाषा दे विच गुरु महाराज ने बाणी उच्चारण की है। जिहो जी कोई भाषा बोलता है उस रूप दे विच गुरु महाराज ने उस शब्दों की वरतों की है। ये ना समझ लेना जिमें वडहंस राग है, वावे दे नाल लिखिया होया है, बब्बे नाल भी आ जाता है वडहंस, बोली का फर्क है ना। तो गुरु महाराज ने जिहड़ी सरल भाषा पंजाबी बोली जिसनू कहिंदे ने उहदे अनुसार ये बाणी उच्चारण की। मैं ये भी एक होर बेनती कर देवां ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਜਿਹੜੀ ਸੰਸਕ੍ਰਿਤ ਭਾਸ਼ਾ ਹੈ ਅਤੇ ਉਹਦੀ ਲਿਪੀ ਬ੍ਰਾਹਮੀ ਹੈ। ਬ੍ਰਾਹਮੀ ਲਿਪੀ ਵਿੱਚ ਸੰਸਕ੍ਰਿਤ ਭਾਸ਼ਾ ਲਿਖੀ ਜਾਂਦੀ ਹੈ ਅਤੇ ਜਿਹੜੀ ਪੰਜਾਬੀ ਬੋਲੀ ਹੈ ਇਹਦੀ ਲਿਪੀ ਹੈ ਗੁਰਮੁਖੀ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਉਚਾਰਨ ਕੀਤੀ ਹੈ। ਇਸ ਵਾਸਤੇ ਲਿਪੀ ਹੋਰ ਹੁੰਦੀ ਹੈ, ਭਾਸ਼ਾ ਹੋਰ ਹੁੰਦੀ ਹੈ। ਸੰਸਕ੍ਰਿਤ ਭਾਸ਼ਾ ਦੀ ਲਿਪੀ ਬ੍ਰਾਹਮੀ ਹੈ ਅਤੇ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ। ਪਹਿਲਾਂ ਪੰਜਾਬੀ ਭਾਸ਼ਾ ਤਾਂ ਸੀ, ਬੋਲੀ ਵੀ ਜਾਂਦੀ ਸੀ, ਪਰ ਉਹਦੇ ਬਾਰੇ ਵਿਦਵਾਨਾਂ ਨੇ ਇਹ ਗੱਲ ਲਿਖੀ ਹੈ ਇਹ ਲੰਡੀ ਮੁੰਡੀ ਲਿਪੀ ਸੀ, ਇਹਨੂੰ ਸੰਪੂਰਨ ਰੂਪ ਨਹੀਂ ਸੀ ਕਿਸੇ ਨੇ ਦਿੱਤਾ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਮੁਖੀ ਲਿਪੀ ਆਪ ਉਚਾਰਨ ਕੀਤੀ, ਸੰਪੂਰਨ ਕੀਤੀ ਅਤੇ ਫਿਰ ਉਹਦੇ ਵਿੱਚ ਬਾਣੀ ਉਚਾਰਨ ਕੀਤੀ। ਇਸ ਢੰਗ ਦੇ ਨਾਲ ਇਹ ਬਾਣੀ ਉਚਾਰਨ ਹੋਈ ਹੈ। ਇਹ ਸੰਸਕ੍ਰਿਤ ਵਰਣਮਾਲਾ ਦੇ ਅਨੁਸਾਰ 52 ਅੱਖਰੀ ਬਾਣੀ ਉਚਾਰਨ ਕੀਤੀ ਹੈ। ਲਓ ਸੰਗਤਾਂ ਹੁਣ ਅੱਗੇ ਸੰਥਿਆ ਦਾ ਪਾਠ ਸਰਵਣ ਕਰੋ, ਇੰਨਾ ਹੀ ਕਿਉਂਕਿ ਬਹੁਤਾ ਸਮਾਂ ਵੀ ਆਪਾਂ ਲਾ ਨਹੀਂ ਸਕਦੇ, ਆਪਾਂ ਪਾਠ ਬਹੁਤ ਸਮਾਗਮ ਕਰ ਰਹੇ ਹਾਂ, ਕੋਈ ਕਥਾ ਵਿਚਾਰ ਨਹੀਂ, ਪਰ ਜ਼ਰੂਰੀ ਬੇਨਤੀਆਂ ਕਿਉਂਕਿ ਇਹਨਾਂ ਚੀਜ਼ਾਂ ਦੀ ਲੋੜ ਹੈ ਵਿਦਿਆਰਥੀਆਂ ਨੂੰ, ਅਤੇ ਇਸ ਲਈ ਥੋੜ੍ਹੀ ਜਿਹੀ ਸੰਖੇਪ ਬੇਨਤੀ ਕੀਤੀ ਹੈ ਪ੍ਰਵਾਨ ਕਰਨਾ। ਹੁਣ ਆਓ ਆਪਾਂ ਬਾਣੀ ਦੀ ਸੰਥਿਆ ਨਾਲ ਜੁੜੀਏ।
2: ਇੱਕ ਬੇਨਤੀ ਦਾਸ ਵੀ ਕਰ ਦੇਵੇ, ਮੈਂ ਰਿਮਾਇੰਡ ਕਰਾਉਣ ਲੱਗਿਆ ਤੁਹਾਡੇ ਵੀ ਜਿਹੜੀ ਤਰਤੀਬ ਹੈ ਪਾਤਸ਼ਾਹ ਦੀ ਗੁਰਬਾਣੀ ਦਰਜ ਕਰਨ ਦੀ, ਪਹਿਲਾਂ ਸ਼ਬਦ, ਉਸ ਤੋਂ ਬਾਅਦ ਅਸ਼ਟਪਦੀਆਂ, ਉਸ ਤੋਂ ਬਾਅਦ ਸ਼ੰਤ, ਅਤੇ ਉਸ ਤੋਂ ਬਾਅਦ ਜੇ ਉਸ ਕਿਸੇ ਰਾਗ ਵਿੱਚ ਵਿਸ਼ੇਸ਼ ਬਾਣੀਆਂ ਨੇ ਅਤੇ ਉਹਨਾਂ ਦੀ ਵਾਰੀ ਆਉਂਦੀ ਹੈ ਅਤੇ ਬਾਅਦ ਵਿੱਚ ਵਾਰਾਂ ਆਉਂਦੀਆਂ ਨੇ, ਫਿਰ ਭਗਤ ਬਾਣੀ ਆਉਂਦੀ ਹੈ। ਪਹਿਲਾਂ ਵੀ ਜ਼ਿਕਰ ਕੀਤਾ ਸੀ ਇਸ ਰਾਗ ਦੇ ਵਿੱਚ ਤਿੰਨ ਇਹ ਵਿਸ਼ੇਸ਼ ਬਾਣੀਆਂ ਨੇ, ਇੱਕ 52 ਅੱਖਰੀ, ਅੱਗੇ ਸ੍ਰੀ ਸੁਖਮਨੀ ਸਾਹਿਬ, ਉਹ ਤੋਂ ਬਾਅਦ ਥਿੱਤੀ ਗੌੜੀ। ਸੋ ਇਹ ਬਾਣੀਆਂ ਇੱਥੇ ਦਰਜ ਹੋਈਆਂ ਨੇ। ਚਲੋ ਜੀ।
3: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ 52 ਅੱਖਰੀ ਮਹੱਲਾ 5 ਸਲੋਕ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ੁਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸੁਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆਦਿ ਜੁਗਾਦ ਯੁਗ ਯੁਗ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲੱਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ ਸਲੋਕ। ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗ, ਨਾਨਕ ਏਕੋ ਰਵ ਰਹਿਆ ਦੂਸਰ ਹੋਆ ਨਾ ਹੋਗ ਪਾਉੜੀ। ਓਅੰ ਸਾਧ ਸਤਿਗੁਰ ਨਮਸਕਾਰੰ, ਆਦ ਮਦ ਅੰਤ ਨਿਰੰਕਾਰੰ, ਆਪਹਿ ਸੁਨ ਆਪਹਿ ਸੁਖ ਆਸਨ, ਆਪਹਿ ਸੁਨਤ ਆਪ ਹੀ ਜਾਸਨ, ਆਪਹਿ ਆਪ ਆਪਹਿ ਉਪਾਇਓ, ਆਪਹਿ ਆਪਣ ਆਪ ਆਪਹਿ ਉਪਾਇਓ, ਆਪਣ ਆਪ ਆਪਹਿ ਉਪਾਇਓ, ਆਪਹਿ ਬਾਪ ਆਪ ਹੀ ਮਾਇਓ, ਆਪਹਿ ਸੂਖਮ ਆਪਹਿ ਅਸਥੂਲਾ, ਲਖੀ ਨਾ ਜਾਈ ਨਾ

0: ਸਾਰੇ ਆਪ
1: ਇਸ ਬਾਣੀ ਦੇ ਵਿੱਚ ਸੰਪੂਰਨ ਬਾਣੀ ਦੇ ਵਿੱਚ ਇੱਕੋ ਵਾਰੀ ਰਹਾਉ ਹੈ ਅੱਗੇ ਸਲੋਕ ਤੇ ਸਲੋਕ ਦੇ ਨਾਲ ਪੌੜੀ ਸ਼ਬਦ ਆਵੇਗਾ ਤੇ ਇਸੇ ਤਰ੍ਹਾਂ ਹੀ ਬਾਣੀ ਦੀ ਤਰਤੀਬ ਚੱਲੇਗੀ। ਕਈ ਐਸੀਆਂ ਬਾਣੀਆਂ ਅੱਗੇ ਸੁਖਮਨੀ ਸਾਹਿਬ ਬਾਣੀ ਵੀ ਆਉਣੀ ਹੈ, ਸ੍ਰੀ ਆਸਾ ਜੀ ਦੀ ਵਾਰ ਵੀ ਆਉਣੀ ਹੈ, ਉਹਨਾਂ ਵਿੱਚ ਵੀ ਇੱਕ ਵਾਰੀ ਰਹਾਉ ਲਿਖਿਆ ਹੋਇਆ ਅਤੇ ਇੱਥੇ ਵੀ ਬਾਵਨ ਅੱਖਰੀ ਬਾਣੀ ਵਿੱਚ ਇੱਥੇ ਇੱਕੋ ਵਾਰੀ ਰਹਾਉ ਆਇਆ ਅਤੇ ਅੱਗੇ ਸਲੋਕ ਦੇ ਪੌੜੀ ਦੀ ਤਰਤੀਬ ਦੇ ਨਾਲ ਹੀ ਬਾਣੀ ਉਚਾਰਨ ਕੀਤੀ ਗਈ ਹੈ।
0: ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਇੱਕ ਹੈ ਏਕ ਬਖਾਨਨੋ ਨਾਨਕ ਏਕ ਅਨੇਕ ਪੌੜੀ ਓਅੰ ਗੁਰਮੁਖ ਕੀਓ ਆਕਾਰਾ ਇੱਕ ਹੈ ਸੂਤ ਪ੍ਰੋਬਣਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਤ ਕਰ ਕਰਹਿ ਉਪਾਇਓ।

ਭਗਵੰਤ ਸੇ ਸੱਚ ਸੰਪੈ ਹਰ ਰਾਸ ਨਾਨਕ ਸੱਚ ਸੁਚ ਪਾਈਐ ਤੇ ਸੰਤਨ ਕੈ ਪਾਸ ਪਵੜੀ ਸੱਸਾ ਸਤ ਸਤ ਸਤ ਸੋਉ ਸਤ ਪੁਰਖ ਤੇ ਭਿੰਨ ਨਾ ਕੋਉ ਸੋਉ ਪਰਨ ਪਰੈ ਜਿਹ ਸੋਉ ਸਰਨ ਪਰੈ ਜਿਹ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੈ ਭਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਹੁੰਚ ਨਹਾਰਾ ਨਾਨਕ ਧਾਕੈ ਸਾਧ ਬਲਿਹਾਰਾ ਸਲੋਕ ਧਨ ਧਨ ਕਹਾ ਪੁਕਾਰ ਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਧੱਦਾ ਧੂਰ ਪੁਨੀਤ ਤੇਰੇ ਜਨੁਆ ਧਨ ਤੇਉ ਜਿਹ ਰੁਚ ਆ ਮਨੁਆ ਧਨ ਨਹੀਂ ਬਾਛ ਹੈ ਸੁਰਗਣਾ ਆਛ

0: ਗਿਆਨ ਨਹੀਂ ਮੁਖ ਬਾਤਾਉ, ਅਨੇਕ ਜੁਗਤ ਸ਼ਾਸਤਰ ਕਰ ਭਾਤਾਉ। ਗਿਆਨੀ ਸੋਏ ਜਾ ਕੈ ਦ੍ਰਿੜ ਸੋਉ, ਕਹਿਤ ਸੁਨਤ ਕਛ ਜੋਗ ਨਾ ਹੋਉ, ਗਿਆਨੀ ਰਹਿਤ
1: ਆਸੀ। ਥੋੜਾ ਜਿਹਾ ਐੜਾ ਬੋਲਦੇ ਅੱਧਾ ਕੁ, ਗਿਆਨੀ ਸਿੱਧਾ ਹੀ ਨੰਗਾ ਹੀ ਬੋਲਣਾ, ਗਿਆਨੀ
0: ਅਗਿਆਨੀ
1: ਅਗਿਆਨੀ ਨੀ ਗਿਆਨੀ
0: ਗਿਆਨੀ ਸੋਏ।
1: ਥੋੜਾ ਉਚਾਰਨ ਕਠਿਨ ਹੈ, ਵਿਦਿਆਰਥੀ ਵੀ ਅਭਿਆਸ ਕਰਿਓ ਚੰਗੀ ਤਰ੍ਹਾਂ, ਫਿਰ ਸਹੀ ਉਚਾਰਨ ਹੋਵੇ।
0: ਗਿਆਨੀ ਸੋਏ ਜਾ ਕੈ ਦ੍ਰਿੜ ਸੋਉ, ਕਹਿਤ ਸੁਨਤ ਕਛ ਜੋਗ ਨਾ ਹੋਉ, ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੈ ਉਸਨ ਸੀਤ, ਸੰਸਰ ਸਭ ਤਾਕੈ ਗਿਆਨੀ ਤਤ ਗੁਰਮੁਖ ਵਿਚਾਰੀ, ਨਾਨਕ ਜਾ ਕਉ ਕਿਰਪਾ ਧਾਰੀ। ਸਲੋਕ ਆਵਨ ਆਏ ਸਿਸ਼ਟ ਮਹਿ, ਬਿਨ ਬੁਝੇ ਪਸ ਢੋਰ, ਨਾਨਕ ਗੁਰਮੁਖ ਸੋ ਬੁਝੈ, ਜਾ ਕੈ ਭਾਗ ਮਥੋਰ। ਪੌੜੀ ਯਾ ਯੁਗ ਮਹਿ, ਇੱਕ ਹੈ ਕਉ ਆਇਆ, ਜਨਮਤ ਮੋਹਿਓ ਮੋਹਨੀ ਮਾਇਆ, ਗਰਭ ਕੁੰਟ ਮਹਿ ਉਰਦ ਤਪ ਕਰਤੇ, ਸਾਸ ਸਾਸ ਸਿਮਰਤ ਪ੍ਰਭ ਰਹਿਤੇ, ਉਰਜ ਪਰੇ ਜੋ ਛੋੜ ਛਡਾਨਾ, ਦੇਵਨ ਹਾਰ ਮਨ ਹੈ ਬਿਸਰਾਨਾ, ਧਾਰ ਹਉ ਕਿਰਪਾ ਜਿਸ ਹੈ ਗੁਸਾਈ, ਇਤ ਉਤ ਨਾਨਕ ਤਿਸ ਬਿਸਰਹੋ ਨਾਹੀ। ਸਲੋਕ ਆਵਤ ਹੁਕਮ ਬਿਨਾਸ ਹੁਕਮ, ਆਗਿਆ ਭਿੰਨ ਨਾ ਕੋਇ, ਆਵਣ ਜਾਨਾ ਤਿਹ ਮਿਟੈ, ਨਾਨਕ ਜਿਹੇ ਮਨ ਸੋਏ। ਪੌੜੀ ਏਉ ਜੀ ਬਹੁਤ ਗਰਭ ਵਾਸੇ, ਮੋਹ ਮਗਨ ਮੀਠ ਜੋਨ ਫਾਸੇ, ਇਨ ਮਾਇਆ ਤ੍ਰੈ ਗੁਣ ਬਸ ਕੀਨੇ, ਆਪਣ ਮੋਹ ਘਟੇ ਘਟ ਦੀਨੇ, ਇਹ ਸਾਜਨ ਕਛ ਕਹਾਓ ਉਪਾਇਆ, ਜਾ ਤੇ ਤਰੋ ਬਿਖਮ ਇਹ ਮਾਇਆ, ਕਰ ਕਿਰਪਾ ਸਤਸੰਗ ਮਿਲਾਏ, ਨਾਨਕ ਤਾਕੈ ਨਿਕਟ ਨਾ ਮਾਏ। ਸਰੋਕ ਕਿਰਤਕ ਮਾਵਨ ਸੁਭ ਅਸੁਭ, ਕੀਨੇ ਤਿੰਨ ਪ੍ਰਭ ਆਪ, ਪਸ ਆਪਣ ਹਾਉ ਹਉ ਕਰੈ, ਨਾਨਕ ਬਿਨ ਹਰ ਕਹਾ ਕਮਾਤ। ਪਾਉੜੀ ਇਕ ਹੈ ਆਪ ਕਰਾਵਣ ਹਾਰਾ, ਆਪ ਹੈ ਪਾਪ ਪੁੰਨ ਬਿਸਥਾਰਾ, ਯਾ ਯੁਗ ਜਿਤ ਜਿਤ।

0: ਇੱਕ ਹੈ ਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰਨਹਾਰਾ ਸਲੋਕ ਰਾਚ ਰਹੇ ਬਨਤਾ ਬਿਨੋਦ ਕੁਸਮ ਰੰਗ ਬਿਖ ਸੋਰ ਨਾਨਕ ਤਿਹ ਸਰਨੀ ਪਰਉ ਬਿਨਸ ਜਾਏ ਮੈਂ ਮੋਰ ਪੌੜੀ ਰੇ ਮਨ ਬਿਨ ਹਰ ਜਹਿ ਰਚਾਉ ਤਹਿ ਤਹਿ ਬੰਧਨ ਪਾਹੇ ਜਿਹ ਬਿਦ ਕਤਹੂ ਨਾ ਛੁਟੀਐ ਸਾਕਤ ਤਿਉ ਕਮਾਹੇ ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰ ਅਫਾਰ ਪੀਤ ਨਹੀਂ ਜਉ ਨਾਮ ਸਿਉ ਤਉ ਏਉ ਕਰਮ ਬੇਕਾਰ ਵਾਧੇ ਜਮ ਕੀ ਜੇਵਰੀ ਮਿੱਠੀ ਮਾਇਆ ਰੰਗ ਭਰਮ ਕੇ ਮੋਹੇ ਨਹਿ ਬੁਝੈ ਸੋ ਪ੍ਰਭ ਸਦਹੁ ਸੰਗ ਭਰਮ ਕੇ ਮੋਹੇ ਨਹਿ ਬੁਝੈ ਭਰਮ ਕੇ ਮੋਹੇ ਨਹਿ ਬੁਝੈ ਸੋ ਪ੍ਰਭ ਸਦਹੁ ਸੰਗ ਲੇਖੈ ਗਣਤ ਨਾ ਛੁਟੀਐ ਕਾਚੀ ਭੀਤ ਨਾ ਸੁਧ ਜਿਸ ਹੈ ਬੁਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੁੱਧ ਸਲੋਕ ਟੂਟੇ ਬੰਧਨ ਜਾਸ ਕੇ ਹੁਆ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗ ਹੋ ਇਆ ਮਨ ਆਪਣਾ ਹਰ ਹਰ ਨਾਮ ਜਪ ਹੋ ਜਪ ਰਸਨਾ ਰੇ ਰੇ ਦਰਗਹ ਕਹਿ ਨਾ ਕੋਉ ਆਓ ਬੈਠ ਆਦਰ ਸੁਭ ਦੇਉ ਉਆ ਮਹਿਲੀ ਭਾਵ ਹੈ ਤੂੰ ਬਾਸਾ ਜਨਮ ਮਰਨ ਨਹਿ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਧੁਰ ਜਾ ਕੈ ਮਸਤਕ ਕਰਮ ਲਿਖਿਓ ਧੁਰ ਜਾ ਕੈ ਹਰ ਸੰਪੈ ਨਾਨਕ ਘਰ ਤਾ ਕੈ ਸਲੋਕ ਲਾਲਚ ਝੂਠ ਬੇਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਧ ਪੌੜੀ ਲੱਲਾ ਲਪਟ ਬਿਖੈ ਰਸ ਰਾਤੇ ਅਹੰ ਬੁੱਧ ਮਾਇਆ ਮਦ ਮਾਤੇ ਯਾ ਮਾਇਆ ਮਹਿ ਜਨਮ ਹੈ ਮਰਨਾ ਜਉ ਜਉ ਹੁਕਮ ਤਿਵੈ ਤਿਉ ਕਰਨਾ ਕੋਉ ਊਨ ਨਾ ਕੋਉ ਪੂਰਾ ਕੋਉ ਸੁਗਰ ਨਾ ਕੋਉ ਮੂਰਾ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਠਾਕੁਰ ਸਦਾ ਅਲਿਪਨਾ ਰਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾ ਕੈ ਲਵੈ ਨਾ ਕੋਉ ਇੱਕ ਹੈ ਆਪ ਅਵਰ ਨਹਿ ਹੋਉ ਇੱਕ ਹੈ ਆਪ ਅਵਰ ਨਹਿ ਹੋਉ ਹੋਵਣਹਾਰ ਹੋਤ ਸਦ ਆਇਆ ਉਆ ਕਾ ਅੰਤ ਨਾ ਕਾਹੂ ਪਾਇਆ ਕੀਟ ਹਸਤਮ ਹੈ ਪੂਰ ਸਮਾਨੇ ਪ੍ਰਗਟ ਪੁਰਖ ਸਭ ਠਾਉ ਜਾਣੇ ਜਾ ਕਉ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤਿਹ ਜਪਣਾ ਸਲੋਕ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਣ ਨਾਨਕ ਧਨ ਧਨ ਧਨ ਜਨ ਆਏ ਤੇ ਪ੍ਰਵਾਨ ਪੌੜੀ ਆ ਸਫਲ ਆਇਆ ਸਫਲ ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਭਨੀਐ ਆਏ ਬਸ ਹੈ ਸਾਧੂ ਕੈ ਸੰਗੇ ਅਨ ਦਿਨ ਨਾਮ ਧਿਆਵ ਹੈ ਰੰਗੇ ਆਵਤ ਸੋ ਜਨ ਨਾਮ ਹੈ ਰਾਤਾ ਜਾ ਕਉ ਦਇਆ ਮਾਇਆ ਵਿਧਾਤਾ ਜਾ ਕਉ ਦਇਆ ਮਾਇਆ ਵਿਧਾਤਾ ਇੱਕ ਹੈ ਆਵਨ ਇੱਕ ਹੈ ਆਵਨ ਫਿਰ ਜੋ ਨ ਆਇਆ ਨਾਨਕ ਹਰ ਕੈ ਦਰਸ ਸਮਾਇਆ ਸਲੋਕ ਯਾਸ ਜਪਤ ਮਨ ਹੋਏ ਆਨੰਦ ਬਿਨਸੈ ਦੂਜਾ ਭਾਉ ਦੁਖ ਦਰਦ ਤਿਸਨਾ ਬੁਝੈ ਨਾਨਕ ਨਾਮ ਸਮਾਉ ਪੌੜੀ ਜਈਆ ਜਾਰੋ ਦੁਰਮਤ ਦੋਉ
1: ਇਹ ਉਚਾਰਨ ਜਈਆ ਕਰਨਾ ਜਈਆ ਤੇ ਜਈਏ ਨੂੰ ਕਰਨਾ ਇਹ ਧਿਆਨ ਰੱਖਣਾ ਜਜਾ ਨਹੀਂ ਕਰਨਾ ਜਈਆ ਇਹਦਾ ਸ਼ੁੱਧ ਉਚਾਰਨ ਹੈ ਹਾਂਜੀ
0: ਜਈਆ ਜਾਰੋ ਦੁਰਮਤ ਦੋਉ ਤਿਸ ਹੈ ਤਿਆਗ ਸੁਖ ਸਹਿਜੇ ਸੋਉ ਜਈਆ ਜਾਏ ਪ੍ਰਹੁ ਸੰਤ ਸਰਨਾ ਜਿਹ ਆਸਰ ਯਾ ਭਵਜਲ ਤਰਨਾ ਜਈਆ ਜਨਮਣਾ ਆਵੈ ਸੋਉ ਏਕ ਨਾਮ ਲੈ ਮਰਹਿ ਪਰੋਉ ਜਈਆ ਜਨਮਣਾ ਹਾਰੀਐ ਗੁਰ ਪੂਰੇ ਕੀ ਟੇਕ ਨਾਨਕ ਤਿਹ ਸੁਖ ਪਾਇਆ ਜਾ ਕੈ ਹੀਰੈ ਏਕ ਸਲੋਕ ਅੰਤਰ ਮਨ ਤਨ ਬਸ ਰਹੇ ਈਤ ਊਤ ਕੇ ਮੀਤ ਗੁਰਪੂਰੈ ਉਪਦੇਸਿਆ ਨਾਨਕ ਜਪੀਐ ਨੀਤ ਪੌੜੀ ਆਨ ਦਿਨ ਸਿਮਰਹੋ ਤਾਸ ਕਾਓ ਜੋ ਅੰਤ ਸਹਾਈ ਹੋਏ ਇਹ ਵਿਖਿਆ ਦਿਨ ਚਾਰ ਛੇ ਛਾੜ ਚਲਿਓ ਸਭ ਕੋਏ ਕਾ ਕੋ ਮਾਤ ਪਿਤਾ ਸੁਤ ਧੀਆ ਗ੍ਰਹਿ ਬਨਤਾ ਕਿਛ ਸੰਗ ਨ ਲਈਆ ਗ੍ਰਹਿ ਬਨਤਾ ਕਛ ਸੰਗ ਨ ਲਈਆ ਐਸੀ ਸੰਚ ਜੋ ਬਿਨਸਤ ਨਾਹੀ ਪਤ ਸੇਤੀ ਆਪਣੇ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਬਹੁਰ ਨ ਆਇਆ ਸਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਅੰਗਿਆਨੀ ਧਨਵੰਤ।

0: ਪਰਸ ਉਦਿਆਨੀ ਰਾਮ ਨਾਮ ਸੰਗ ਮਨ ਨਹੀਂ ਹੇਤਾ ਜੋ ਕਛ ਕੀਨੋ ਸੋ ਅਨੇਤਾ ਉਆ ਤੇ ਉਤਮ ਗਰੋਂ ਚੰਡਾਲਾ ਨਾਨਕ ਜੇਹ ਮਨ ਬਸ ਹੈ ਗੋਪਾਲਾ ਸਲੋਕ ਕੁੰਟ ਚਾਰ ਦਹਿ ਦਿਸ ਭ੍ਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖਿਓ ਲੇਖ ਪਵੜੀ ਕੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇਟਤ ਕੋ ਨਹੀਂ ਹੋਤ ਕਛ ਦੋ ਬਾਰਾ ਕਰਨੇ ਹਾਰ ਨਾ ਭੂਲਣ ਹਾਰਾ ਕਾਹੂ ਪੰਥ ਦਿਖਾਰਾ ਆਪੈ ਕਾਹੂ ਉਦਿਆਨ ਭ੍ਰਮਤ ਪਛੁਤਾਪੈ ਆਪਨ ਖੇਰ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਭੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸੁਮਾਰ ਪੌੜੀ ਖੱਖਾ ਖੂਨਾ ਕਛ ਨਹੀਂ ਤਿਸ ਸਮਰਥ ਕੈ ਪਾਹੇ ਜੋ ਦੇਨਾ ਸੋ ਦੇ ਰਹੇ ਹੋ ਭਾਵੈ ਤਹਿ ਤਹਿ ਜਾਹੇ ਖਰਚ ਖਜਾਨਾ ਨਾਮ ਧਨ ਇਆ ਭਗਤਨ ਕੀ ਰਾਸ ਖਿਮਾ ਗਰੀਬੀ ਅਨੰਦ ਸਹਿਜ ਜਪਤ ਰਹਿ ਗੁਣ ਤਾਸ ਖੇਲ ਰਹਿ ਬਿਗਸ ਹੈ ਅਨੰਦ ਸਿਓ ਜਾ ਕਾ ਹੋਤ ਕਿਰਪਾਲ ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਹਿ ਮਾਲ ਖੇਦ ਨਾ ਦੁਖ ਨਾ ਡਾਨ ਤੇਹ ਜਾ ਕਉ ਨਦਰ ਕਰੀ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਨਾ ਪਰੀ
1: ਮਨੈ ਮਾਹੇ ਸਲੋਕ ਗਨ ਮਿਨ ਦੇਖੋ ਮਨੈ ਮਾਹੇ ਸਰ ਪਰ ਚਲਨੋ ਲੋਕ ਆਸ ਅਨਿਤ ਗੁਰਮੁਖ ਮਿਟੈ

ਜੋਬਨ ਨਹਿ ਬਿਰਦੀ ਕਛ ਬੰਧ ਉਹ ਬੇਰਾ ਨਹਿ ਬੁਝੀਐ ਜੋ ਆਏ ਪਰੈ ਜਮ ਫੰਧ ਗਿਆਨੀ ਧਿਆਨੀ ਚਤੁਰ ਪੇਖ ਰਹਿਣ ਨਹੀਂ ਇਹ ਠਾਏ ਛਾੜ ਛਾੜ ਸਗਲੀ ਗਈ ਮੂੜ ਤਹਾ ਲਪਟਾਹੇ ਗੁਰ ਪ੍ਰਸਾਦ ਸਿਮਰਤ ਰਹਿ।

0: ਕਛ ਹੁਆ ਬਾਧਿਓ ਜਿਉ ਨਲਨੀ ਭ੍ਰਮ ਸੁਆ ਜੋ ਜਾਣੈ ਹੋ ਭਗਤ ਗਿਆਨੀ ਆਗੈ ਠਾਕੁਰ ਤਿਲ ਨਹੀਂ ਮਾਨੀ ਜੋ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਵਸੁਦਾ ਜਿਉ ਫਿਰਤਾ ਸਾਧ ਸੰਗ ਜਹ ਹੋਮੈ ਮਾਰੀ ਨਾਨਕ ਤਾ ਕੋ ਮਿਲੇ ਮੁਰਾਰੀ ਸਲੋਕ ਚਾ ਲਾਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ ਘਾਰਾ ਤੁਜੈ ਨਾ ਵਿਆਪਈ ਕਾਰਾ ਤੁਜੈ ਨਾ ਵਿਆਪਈ ਕਾਰਾ ਤੁਜੈ
1: ਰਾਰੇ ਦੇ ਥੱਲੇ ਵੀ ਪਾਰਾ ਕੀਤਾ ਨਾ
0: ਕਾਰਾ ਤੁਜੈ ਨਾ ਵਿਆਪਈ
1: ਕਾਰਾ ਤੁਜੈ ਨਾ ਵਿਆਪੇ ਕਾਰਾ ਦਾ ਅਰਥ ਹੁੰਦਾ ਵੀ ਪਾਲਾ ਕੱਕਰ
0: ਕਾਰਾ ਤੁਜੈ ਨਾ ਵਿਆਪਈ ਨਾਨਕ ਮਿਟੈ ਉਪਾਦ ਪੌੜੀ ਝੱਜਾ ਝੂਰਨ ਮਿਟੈ ਤੁਮਾਰੋ ਰਾਮ ਨਾਮ ਸਿਓ ਕਰ ਬਿਓਹਾਰੋ ਝੂਰਤ ਝੂਰਤ ਸਾਕਤ ਮੂਆ ਜਾ ਕੈ ਹਿਰਦੈ ਹੋਤ ਭਾਉ ਬੀਆ ਚਰਹਿ ਕਸੰਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸਨੂਆ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾ ਕੋ ਕ੍ਰਿਪਾ ਗੁਸਾਈ ਸਲੋਕ ਯਤਨ ਕਰਹੋ ਤੁਮ ਅਨਿਕ ਬਿਦ ਰਹਿਣ ਨਾ ਪਾਵਹੋ ਮੀਤ ਜੀਵਤ ਰਹੋ ਹਰ ਹਰ ਭਜਹੋ ਨਾਨਕ ਨਾਮ ਪ੍ਰੀਤ ਪਵੜੀ
1: ਹੁਣ ਇੱਥੇ ਯਤਨ ਨੰਨੇ ਅੱਖਰ ਦੇ ਨਾਲ ਲਿਖਿਆ ਹੈ ਆਮ ਬਾਣੀ ਵਿੱਚ ਯਤਨ ਜੱਜੇ ਨਾਲ ਹੁੰਦਾ ਅਰਥ ਇੱਕੋ ਹੀ ਹੈ ਪਰ ਗੁਰੂ ਮਹਾਰਾਜ ਨੇ ਸਾਰੇ ਅੱਖਰਾਂ ਦੀ ਸਫਲਤਾ ਕੀਤੀ ਹੈ ਇਸ ਲਈ ਇਹਨੂੰ ਯਤਨ ਪੜ੍ਹਨਾ ਹੈ ਹਾਂਜੀ
0: ਪਵੜੀ ਨੰਨਾ ਜਾਣ ਹੋ ਦ੍ਰਿੜ ਸਹੀ ਬਿਨ ਸਜਾਤ ਏਹ ਹੇਤ ਗਣਤੀ ਗਣੋ ਨਾ ਗਣ ਸਕੋ ਊਠ ਸਿਧਾਰੇ ਕੇਤ ਯੋ ਪੇਖੋ ਸੋ ਬਿਨ ਸਤਾਉ ਯੋ ਪੇਖੋ ਸੋ ਬਿਨ ਸਤਾਉ
2: ਯੋ ਕਹੋਗੇ ਫਿਰ ਕਨੌੜਾ ਲੱਗ ਜਾਣਾ ਯੋ
0: ਯੋ ਪੇਖੋ ਸਭ ਸੋ ਬਿਨ ਸਤਾਉ

ਉਬਰੇ ਜਪ ਹਰੀ ਸਾਧ ਸੰਗ ਸੰਬੰਧ ਪੌੜੀ ਢੱਡਾ ਢੂਡਦ ਕਹਿ ਫਿਰਹੋ ਢੂਡਨ ਇਆ ਮਨ ਮਾਹੇ ਸੰਗ ਤੁਹਾਰੈ ਪ੍ਰਭ ਬਸੈ ਬਨ ਬਨ ਕਹਾ ਫਿਰਾਹੇ ਢੇਰੀ ਢਾਹ ਹੋ ਸਾਧ ਸੰਗ ਅਹੰ ਬੁੱਧ ਬਿਕਰਾਲ ਸੁਖ ਪਾਵ ਹੋ ਸਹਿਜੇ ਬਸਹੋ ਦਰਸਨ ਦੇਖ ਨਿਹਾਲ ਢੇਰੀ ਜਾ ਮੈਂ ਜਮ ਮਰੈ ਗਰਭ ਗਰਭ ਜੋਨ

0: ਪੌੜੀ ਫੱਫਾ ਫਿਰਤ ਫਿਰਤ ਤੂੰ ਆਇਆ ਫੱਫਾ ਫਿਰਤ ਫਿਰਤ ਤੂੰ ਆਇਆ
1: ਇਹ ਜਿਹੜਾ ਪਾਠ ਆਇਆ ਇਹ ਜਿਹੜਾ ਪਾਠ ਜਿਵੇਂ ਪੋਥੀਆਂ ਵਿੱਚ ਲਿਖਿਆ ਹੋਇਆ ਉਹ ਨੰਨਾ ਵੱਖਰਾ ਹੀ ਹੈ ਪਾਤਸ਼ਾਹ ਪੋਥੀਆਂ ਵਿੱਚ ਨਾਨਕ ਗੁਰ ਤੇ ਥਿਤ ਪਾਈ ਫਿਰ ਨਾ ਮਿਟੇ ਨਿਤਨੀਤ ਅਤੇ ਦੂਸਰਾ ਪਾਠ ਫਿਰਨ ਇਕੱਠਾ ਵੀ ਆਉਂਦਾ ਪਹਿਲਾਂ ਜਦੋਂ ਦਾਸ ਨੇ ਸੰਥਿਆ ਕੀਤੀ ਸੀ ਉਸ ਵੇਲੇ ਫਿਰਨ ਇਕੱਠਾ ਪਾਠ ਕਰਵਾਇਆ ਗਿਆ ਸੀ ਫਿਰ ਬਾਅਦ ਵਿੱਚ ਸਾਡੇ ਉਸਤਾਦ ਬਾਬਾ ਕਰਤਾਰ ਸਿੰਘ ਜੀ ਪ੍ਰੇਮੀ ਜੀ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸੀ ਕਿ ਮਹਾਂਪੁਰਖੋ ਤੁਸੀਂ ਪਹਿਲਾਂ ਪਾਠ ਫਿਰਨ ਇਕੱਠਾ ਕਰਵਾਇਆ ਸੀ ਅਤੇ ਫਿਰ ਨਾ ਹੁਣ ਐਤਕੀ ਵੱਖਰਾ ਕਰਵਾ ਦਿੱਤਾ ਅਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਤੈਨੂੰ ਜਿਵੇਂ ਚੰਗਾ ਲੱਗਦਾ ਤੂੰ ਕਰ ਲੈ ਅਤੇ ਬਾਕੀ ਜਿਵੇਂ ਸਿੰਘਾਂ ਦੀ ਮਰਜ਼ੀ ਉਹ ਕਰ ਲੈਣਗੇ ਇਹਦਾ ਮਤਲਬ ਦੋਵੇਂ ਪਾਠ ਠੀਕ ਹੈ ਅਤੇ ਜੇ ਜਿਵੇਂ ਲਿਖਿਆ ਉਵੇਂ ਪੜ੍ਹ ਲਿਆ ਕਰੋ ਹਾਂਜੀ
0: ਪੌੜੀ ਫੱਫਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇਹ ਕਲਯੁਗ ਮਹਿ ਪਾਇਆ ਫਿਰ ਆ ਅਵਸਰ ਚਰੈ ਨਾ ਹਾਥਾ ਨਾਮ ਜਪਾਓ ਤਉ ਕਟੀਐ ਫਾਸਾ ਫਿਰ ਆਵ ਜਾਨ ਨਾ ਹੋਈ ਇੱਕ ਹੈ ਏਕ ਜਪਹੋ ਜਪ ਸੋਈ ਕਰਹੋ ਕਿਰਪਾ ਪ੍ਰਭ ਕਰਨੈ ਹਾਰੇ ਮੇਲ ਲੇ ਹੋ ਨਾਨਕ ਬੇਚਾਰੇ ਸਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ਪੌੜੀ ਬੱਬਾ ਬ੍ਰਹਮ ਜਾਨਤ ਤੇ ਬ੍ਰਹਮਾ ਵੈਸ਼ਨੋ ਤੇ ਗੁਰਮੁਖ ਸੁਚ ਧਰਮਾ ਬਿਰਾ ਆਪਣ ਬੁਰਾ ਮਿਟਾਵੈ
1: ਤਾ
0: ਬੀਰਾ ਆਪਣ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਧਿਓ ਆਪਣ ਹੋ ਹੋ ਬੰਧਾ ਦੋਸ ਦੇਤ ਆਗ ਹੈ ਕਉ ਅੰਧਾ ਬਾਤ ਚੀਤ ਸਭ ਰਹੀ ਸਿਆਣਪ ਜਿਸ ਹੈ ਜਨਾਵਹੋ ਸੋ ਨ ਜਾਣੈ ਨਾਨਕ ਜਿਸ ਹੈ ਜਨਾਵਹੋ ਸੋ ਜਾਣੈ ਨਾਨਕ ਸਲੋਕ ਪੈ ਭੰਜਨ ਅੱਗ ਦੁਖ ਨਾਸ ਮਨ ਹੈ ਅਰਾਧ ਹਰੇ ਸੰਤ ਸੰਗ ਜੇ ਰਿਧ ਬਸਿਓ ਨਾਨਕ ਤੇ ਨਾ ਭਰਮੇ ਪੌੜੀ ਭੱਬਾ ਭਰਮ ਮਿਟਾਵਹੋ ਆਪਣਾ ਆ ਸੰਸਾਰ ਸਗਲ ਹੈ ਸੁਪਨਾ ਭਰਮੇ ਸੁਰ ਨਰ ਦੇਵੀ ਦੇਵਾ ਭਰਮੇ ਸਿੱਧ ਸਾਧਕ ਬ੍ਰਹਮੇਵਾ ਭਰਮ ਭਰਮ ਮਾਨੁਖ ਡਹਿ ਕਾਏ ਦੁੱਤ

0: ਬੋਲੇ ਬਹੁ ਵਿਧੀ ਮਨ ਲਪਟਿਓ ਤੇ ਸੰਗ ਮਾਂਗਣ ਤੇ ਜਿਹੇ ਤੁਮ ਰੱਖਹੋ ਸੋ ਨਾਨਕ ਨਾਮ ਹੈ ਰੰਗ ਪੌੜੀ ਮੰਮਾ ਮਾਂਗਣਹਾਰ ਇਆਨਾ ਦੇਣਹਾਰ ਦੇ ਰਹਿਓ ਸੁਜਾਨਾ ਜੋ ਦੀਨੋ ਸੋ ਇੱਕ ਹੈ ਬਾਰ ਮਨ ਮੂਰਖ ਕਹਿ ਕਰਹਿ ਪੁਕਾਰ ਜੋ ਮੰਗ ਹੈ ਤੋ ਮੰਗ ਹੈ ਬੀਆ ਜਾ ਤੇ ਕੁਸਲ ਨਾ ਕਾਹੂ ਥੀਆ ਮਾਂਗਣ ਮਾਂਗਤ ਇੱਕ ਹੈ ਮਾਂਗ ਨਾਨਕ ਜਾ ਤੇ ਪਰਹਿ ਪਰਾਗ
1: ਸਲੋਕ ਇਹ ਪਾਠ ਆਇਆ ਮਾਂਗਣ ਮਾਂਗਤ ਇੱਕ ਹੈ ਮਾਂਗ ਮਾਂਗਣ ਤੇ ਮਾਂਗਤ ਦੋ ਲਫ਼ਜ਼ ਨੇ ਮਾਂਗਤ ਵੀ ਪਾਠ ਇਕੱਠਾ ਲਿਖਿਆ ਹੋਇਆ ਪਰ ਦੂਜਾ ਪਾਠ ਮਾਂਗਣ ਮਾਂਗ ਤਾਂ ਇੱਕ ਹੈ ਮਾਂਗ ਇਹ ਵੀ ਹੈ ਇਹਦਾ ਅਰਥ ਹੋਰ ਵੀ ਵਧੇਰੇ ਸਪਸ਼ਟ ਹੋ ਜਾਂਦਾ ਹੈ ਮੰਗਣ ਮੰਗ ਜੇ ਮੰਗ ਮੰਗਣੀ ਹੈ ਤਾਂ ਇੱਕ ਹੈ ਮੰਗ ਤਾਂ ਇੱਕੋ ਹੀ ਮੰਗ ਮੰਗ ਲੈ ਇਹ ਜੀਵ ਨੂੰ ਉਪਦੇਸ਼ ਦਿੱਤਾ ਗਿਆ ਹੈ ਪਰ ਇੱਥੇ ਪੋਥੀਆਂ ਦੇ ਵਿੱਚ ਪਾਠ ਮੰਗਣ ਮੰਗਤ ਇਕੱਠਾ ਹੀ ਹੈ ਪਰ ਦੂਜਾ ਪਾਠ ਤੱਤਾ ਵੱਖਰਾ ਵੀ ਆਉਂਦਾ ਉਹ ਜਿਵੇਂ ਤੁਹਾਡੀ ਇੱਛਾ ਉਹ ਕਰ ਸਕਦੇ ਹੋ
0: ਮਾਂਗਣ ਮਾਂਗਤ ਇੱਕ ਹੈ ਮਾਂਗ ਨਾਨਕ ਜਾ ਤੇ ਪਰਹਿ ਪਰਾਗ ਸਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮੰਮਾ ਜਾਹੂ ਮਰਮ ਪਛਾਨਾ ਭੇਟ ਸਾਧ ਸੰਗ ਪਤੀਆਨਾ ਦੁੱਖ ਸੁਖ ਉਆ ਕੈ ਸਮਤ ਵਿਚਾਰਾ ਨਰਕ ਸੁਰਗ ਰਹਿਤ ਅਵਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘੱਟ ਘੱਟ ਪੁਰਖ ਵਿਸੇਖਾ ਓਆ ਰਸਮ ਹੈ ਓਆਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤਿਹ ਮਾਇਆ ਸਲੋਕ ਯਾਰ ਮੀਤ ਸੁਨ ਸਾਜਨ ਹੋ ਬਿਨ ਹਰ ਛੁੱਟਣ ਨਾਹੇ ਨਾਨਕ ਤਿਹ ਬੰਧਨ ਕੱਟੇ ਗੁਰ ਕੀ ਚਰਨੀ ਪਾਹੇ ਪਵੜੀ ਯਈਆ ਜਤਨ ਕਰਤ ਬਹੁ ਵਿਧੀਆ ਏਕ ਨਾਮ ਬਿਨ ਕਹਿ ਲਾਓ ਸਿਧਿਆ ਯਾਹੂ ਜਤਨ ਕਰ ਹੋਤ ਛੁਟਾਰਾ ਓਆਹੂ ਜਤਨ ਸਾਧ ਸੰਗਾਰਾ ਯਾ ਉਬਰਨ ਧਾਰੈ ਸਭ ਕੋ ਓਆਹੇ ਜਪੇ ਬਿਨ ਉਬਰ ਨਾ ਹੋ ਯਾਹੂ ਤਰਨ ਧਾਰਨ ਸਮਰਾਥਾ ਰਾਖ ਲੇ ਹੋ ਨਿਰਗੁਣ ਨਰ ਨਾਥਾ ਮਨ ਬਚ ਕਰਮ ਜਿਹ ਆਪ ਜਨਾਈ ਨਾਨਕ ਤੇਹ ਮਤ ਪ੍ਰਗਟੀ ਆਈ ਸਲੋਕ ਰੋਸ ਨਾ ਕਾਹੂ ਸੰਗ ਕਰਹਾਉ ਆਪਣੇ ਆਪ ਵਿਚਾਰ ਹੋਏ ਨਿਮਾਨਾ ਜਗ ਰਹਾਉ ਨਾਨਕ ਨਦਰੀ ਪਾਰ ਪੌੜੀ ਰਾਰਾ ਰੇਨ ਹੋਤ ਸਭ ਜਾ ਕੀ ਤਜ ਅਭਿਮਾਨ ਛੁੱਟੈ ਤੇਰੀ ਬਾਕੀ ਰਣ ਦਰਗ ਹੈ ਤੋ ਸਿਜ ਹੈ ਭਾਈ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਹੇ ਬੇਕਾਰਾ ਗੁਰ ਪੂਰੇ ਕਹਿ ਸ਼ਬਦ ਅਪਾਰਾ ਗੁਰ ਪੂਰੇ ਕਹਿ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕਿੰਨੀ ਦਾਤੇ ਸਲੋਕ ਲਾਲਚ ਝੂਠ ਬਿਖੈ ਵਿਆਦ ਇਆ ਦੇਹੀ ਮਹਿ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ

ਹੈ, ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਵਿਦ ਨਾ ਬਣਾਈ, ਗੁਰ ਪੂਰੇ ਸੰਜਮ ਕਰ ਦੀਆ, ਨਾਨਕ ਤੋ ਫਿਰ ਦੁਖ ਨਾ ਥੀਆ ਸਰੋਕ, ਵਾਸ ਦੇ

0: ਆਹੂ ਘਾਟ ਘਟ ਅੰਤਰ ਬ੍ਰਹਮ ਸਮਾਹੂ ਵਾਸ ਦੇਵ ਜਲ ਥਲ ਮਹਿਰਵਿਆ ਗੁਰ ਪ੍ਰਸਾਦ ਵਿਰਲੈ ਹੀ ਗਵਿਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਨਤੇ ਵਰਨ ਚਿਹਨ ਸਗਲ ਹੈ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕ ਹਾਉ ਹਉ ਕਰਤ ਬਿਹਾਨੀਆਂ ਹਾਉ ਹਉ ਕਰਤ ਬਿਹਾਨੀਆਂ ਸਾਕਤ ਮੁਗਧ ਅਜਾਨ ਰੜਕ ਮੂਹੇ ਜੋ ਤ੍ਰਿਖਾਵੰਤ ਨਾਨਕ ਕਿਰਤ ਕਮਾਨ ਪੌੜੀ ਅੜਾੜਾ ਅੜਾੜ ਮਿਟੈ ਸੰਗ ਸਾਧੂ ਅੜਾੜਾ ਅੜਾੜ ਮਿਟੈ ਸੰਗ ਸਾਧੂ ਕਰਮ ਧਰਮ ਤਤ ਨਾਮ ਅਰਾਧੂ ਰੂੜੋ ਜੇਹ ਬਸਿਓ ਰਿਧ ਮਾਹੀ ਉਆ ਕੀ ਅੜਾੜ ਮਿਟਤ ਬਿਨ ਸਾਹੀ ਅੜਾੜ ਕਰਤ ਸਾਕਤ ਗਾਹਵਾਰਾ ਜੇਹ ਹੀਏ ਅਹਬੁੱਧ ਬੇਕਾਰਾ ਅੜਾੜਾ ਗੁਰਮੁਖ ਅੜਾੜ ਮਿਟਾਈ ਨਿਮਕ ਮਾਹੇ ਨਾਨਕ ਸਮਝਾਈ।
1: ਇੱਕ ਸੰਗਤ ਦੀ ਜਾਣਕਾਰੀ ਹਿੱਤ ਦਾਸ ਬੇਨਤੀ ਕਰ ਦੇਵੇ, ਜਿਹੜੀ ਸੰਸਕ੍ਰਿਤ ਦੀ ਵਰਣਮਾਲਾ ਹੈ ਜਿਸ ਦੇ ਆਧਾਰ 'ਤੇ ਬਾਣੀ ਉਚਾਰਨ ਕੀਤੀ ਗਈ ਹੈ ਉਹਦੇ ਵਿੱਚ ਅੜਾੜਾ ਅੱਖਰ 'ਤੇ ਧੁਨੀ ਨਹੀਂ ਹੈ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਕਿਰਪਾ ਕੀਤੀ ਅਤੇ ਉਸ ਭਾਸ਼ਾ ਦੇ ਵਿੱਚ ਜਿਹੜੀ ਧੁਨੀ ਅਲੋਪ ਸੀ ਅਤੇ ਉਹ ਵੀ ਦਰਜ ਕਰਕੇ ਅਤੇ ਹੁਣ ਉਹਨੂੰ ਵੀ ਸਫਲਤਾ ਅਤੇ ਸੰਪੂਰਨਤਾ ਪ੍ਰਦਾਨ ਕੀਤੀ ਹੈ ਅਤੇ ਇਹਦਾ ਜਿਹੜਾ ਉਚਾਰਨ ਹੈ ਅਤੇ ਇਹ ਵੀ ਜਿਹੜੇ ਇੱਥੋਂ ਵਾਲੇ ਬੱਚੇ ਨਾ, ਕਿਉਂਕਿ ਤੁਹਾਡੀ ਇੰਗਲਿਸ਼ ਦੀ ਜਿਹੜੀ ਵਰਣਮਾਲਾ ਉਹਦੇ ਵਿੱਚ ਵੀ ਡਾਢੇ ਦੀ ਆਵਾਜ਼ ਹੈ ਨਹੀਂ ਅਤੇ ਇਹ ਥੋੜ੍ਹਾ ਜਿਹਾ ਮਿਹਨਤ ਕਰਕੇ ਅਭਿਆਸ ਕਰਕੇ ਹੜਾੜਾ ਇਹ ਅੱਖਰ ਉਚਾਰਨ ਦੀ ਪ੍ਰੈਕਟਿਸ ਕਰ ਲਿਓ ਤਾਂ ਕਿ ਸ਼ੁੱਧ ਪਾਠ ਕੀਤਾ ਜਾ ਸਕੇ। ਹਾਂਜੀ।
0: ਸਲੋਕ ਸਾਧੂ ਕੀ ਮਨ ਓਟ ਗਾਹ ਓਕਤ ਸਿਆਣਪ ਤਿਆਗ ਗੁਰ ਦੇਖਿਆ ਜੇ ਮਨ ਬਸੈ ਨਾਨਕ ਮਸਤਕ ਭਾਗ ਪੌੜੀ ਸੱਸਾ ਸਰਨ ਪਰੇ ਅਬਹਾਰੇ ਸ਼ਾਸਤਰ ਸਿਮਰਤ ਬੇਦ ਪੂਕਾਰੇ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਭੂਲਣ ਹਾਰੇ ਤੁਮ ਸਮਰੱਥ ਅਗਣਤ ਅਪਾਰੇ ਸਰਨ ਪਰੇ ਕੀ ਰਾਖ ਦਇਆਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੈ ਜੋਗ ਪੌੜੀ ਖੱਖਾ ਖਰਾ ਸਰਾਹੋ ਤਾਹੂ ਖੱਖਾ ਖਰਾ ਸਰਾਹੋ ਤਾਹੂ ਜੋ ਖਿਨਮ ਹੈ ਉਨੇ ਸੁਭਰ ਭਰਾਹੂ ਖਰਾ ਨਿਮਾਨਾ ਹੋਤ ਪ੍ਰਾਣੀ ਆਨ ਦਿਨ ਜਾਪੈ ਆਨ ਦਿਨ ਜਾਪੈ ਪ੍ਰਭ ਨਿਰਬਾਨੀ ਆਨ ਦਿਨ ਜਾਪੈ ਪ੍ਰਭ ਨਿਰਬਾਨੀ ਭਾਵੈ ਖਸਮ ਤਾ ਉਆ ਸੁਖ ਦੇਤਾ ਪਾਰ ਬਹਿਮ ਐਸੋ ਆਗਨਤਾ ਅਸੰਖ ਖਤੇ ਖਿਨ ਬਖਸਣਹਾਰਾ ਨਾਨਕ ਸਾਹਿਬ ਸਦਾ ਦਇਆਰਾ।
2: ਆਪਾਂ ਹੁਣ ਇੱਥੇ ਹੀ ਸਮਾਪਤੀ ਕਰ ਲੈਂਦੇ ਹਾਂ। ਡੇਢ ਅੰਗ ਦੇ ਕਰੀਬ ਰਹਿ ਗਿਆ ਸੁਖਮਨੀ ਸਾਹਿਬ ਜੀ ਦੇ ਵਿੱਚ, 62 ਤੋਂ ਆਰੰਭਤਾ ਹੋ ਜਾਂਦੀ ਹੈ ਸੁਖਮਨੀ ਸਾਹਿਬ ਜੀ ਦੀ, ਪਰ ਫਿਰ ਸਮਾਂ 5-10 ਮਿੰਟ ਹੋਰ ਲੱਗ ਜਾਣਗੇ ਤਾਂ ਆਪ ਜੀ ਨੇ ਸਵੇਰੇ ਕੰਮਾਂ ਤੇ ਜਾਣਾ, ਜ਼ਿਆਦਾ ਲੇਟ ਹੋ ਜਾਓਗੇ। ਆਓ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਕਰਕੇ ਇੱਥੇ ਸਮਾਪਤੀ ਕਰ ਲੈਂਦੇ ਹਾਂ।

0: ਫਤਿਹ।
1: ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਇਹੋ ਜਿਹਾ ਸੁਭਾਗ ਸਮਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਤੋਂ ਇਹੀ ਪਤਾ ਲੱਗਿਆ ਕਿ ਪਹਿਲੀ ਵਾਰੀ ਪ੍ਰਾਪਤ ਹੋ ਰਿਹਾ ਹੈ। ਬਹੁਤ ਸਾਰੀਆਂ ਸੰਗਤਾਂ ਰੋ ਰੋ ਕੇ ਇਸ ਗੱਲ ਨੂੰ ਕਹਿੰਦੀਆਂ ਨੇ ਕਿ ਸਾਰੀ ਜ਼ਿੰਦਗੀ ਅਸੀਂ ਸੰਥਿਆ ਕਰਨ ਵਾਸਤੇ ਉਡੀਕਦੇ ਸੀ ਸਮਾਂ, ਪਰ ਇੰਨੇ ਥੋੜ੍ਹੇ ਸਮੇਂ ਵਿੱਚ ਸੰਪੂਰਨ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਹੋ ਜਾਣੀ, ਇਹ ਸਾਡੇ ਜੀਵਨ ਤੇ ਮਹਾਨ ਬਖਸ਼ਿਸ਼ ਸਤਿਗੁਰਾਂ ਨੇ ਕੀਤੀ ਹੈ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਠੀਕ ਹੈ ਕਿ ਆਪ ਜੀ ਦੇ ਰੁਝੇਵੇਂ ਨੇ ਘਰ ਪਰਿਵਾਰ ਦੇ ਕੰਮਾਂ ਕਾਰਾਂ ਦੇ, ਪਰ ਇਹ ਕਾਰਜ ਜ਼ਿੰਦਗੀ ਵਿੱਚ ਹੋ ਸਕਦਾ ਦੁਬਾਰੇ ਕਦੇ ਨਾ ਹੋਵੇ, ਦੁਬਾਰੇ ਇਹੋ ਜਿਹਾ ਸਮਾਂ ਨਾ ਪ੍ਰਾਪਤ ਹੋਵੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਕੁਝ ਦਿਨ ਲੰਘ ਗਏ ਨੇ, ਕੁਝ ਦਿਨ ਬਾਕੀ ਨੇ, ਇਸੇ ਤਰ੍ਹਾਂ ਆਪ ਜੀਆਂ ਨੇ ਰੋਜ਼ਾਨਾ ਆਉਣਾ ਹੈ, ਛੁੱਟੀ ਤੋਂ ਪਰਹੇਜ਼ ਹੀ ਕਰਨਾ ਹੈ, ਆਲਸ ਨਹੀਂ ਕਰਨੀ ਕਿ ਘਰੇ ਆਪਾਂ ਟੀਵੀ ਤੇ ਵੇਖ ਲਵਾਂਗੇ। ਜਿਹੜੇ ਨਹੀਂ ਆ ਸਕਦੇ ਚਲੋ ਉਹ ਟੀਵੀ ਤੋਂ ਲਾਭ ਲੈਣ, ਪਰ ਜਿਹੜੀਆਂ ਸੰਗਤਾਂ ਇੱਥੇ ਆ ਕੇ ਹਾਜ਼ਰ ਹੋ ਸਕਦੀਆਂ ਨੇ ਉਹਨਾਂ ਨੂੰ ਜ਼ਰੂਰ ਇੱਥੇ ਪਹੁੰਚਣਾ ਚਾਹੀਦਾ ਹੈ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰਹਿੰਦਿਆਂ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਸੇਵਾ ਲੈ ਕੇ ਨਿਰਵਿਘਨਤਾ ਸਹਿਤ ਖੁਸ਼ੀਆਂ ਭਰੀਆਂ ਸਾਨੂੰ ਸੰਪੂਰਨ ਧਾਈਆਂ ਬਖਸ਼ਿਸ਼ ਕਰਨ। ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਸਤਿਨਾਮ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੁਝ ਸੰਗਤਾਂ ਜਿਨ੍ਹਾਂ ਨੂੰ ਅਜੇ ਤੱਕ ਜਈਏ ਵਾਲੇ ਅੱਖਰਾਂ ਦੇ ਉਚਾਰਨ ਪ੍ਰਾਪਤ ਨਹੀਂ ਹੋਏ, ਕਾਫੀ ਸਾਰੀਆਂ ਸੰਗਤਾਂ ਪੁੱਛਦੀਆਂ ਨੇ, ਤਾਂ ਬਾਹਰ ਮੇਨ ਐਂਟਰੈਂਸ ਤੇ ਬੀਬੀ ਕਰਮਜੀਤ ਕੌਰ ਜੀ ਉਹ ਖੜੇ ਨੇ ਜੋ ਰੋਜ਼ ਸਵਾਲ ਆਪ ਜੀ ਤੋਂ ਲਿਖਦੇ ਨੇ। ਬੀਬੀ ਕਰਮਜੀਤ ਕੌਰ ਜੀ, ਭੈਣ ਜਸਪ੍ਰੀਤ ਕੌਰ, ਉਹ ਆਪ ਜੀ ਨੂੰ ਉੱਥੋਂ ਜਈਏ ਵਾਲੇ ਅੱਖਰਾਂ ਦੇ ਉਚਾਰਨ ਦੇ ਦੇਣਗੇ। ਉਹਨਾਂ ਕੋਲ ਪ੍ਰਿੰਟ ਆਊਟਸ ਅਜੇ ਹੈ ਨੇ ਕੁਝ। ਸੋ ਜਿਹੜੀਆਂ ਸੰਗਤਾਂ ਨੂੰ ਅਜੇ ਜਈਏ ਅੱਖਰ ਦੇ ਉਚਾਰਨ ਸਿੱਧਾਂ ਵਾਲਾ ਉਹ ਪੇਪਰ ਨਾ ਮਿਲਿਆ ਹੋਵੇ, ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਮੇਨ ਐਂਟਰੈਂਸ ਤੋਂ ਬੀਬੀ ਕਰਮਜੀਤ ਕੌਰ ਜੀ, ਭੈਣ ਜਸਪ੍ਰੀਤ ਕੌਰ, ਉਹਨਾਂ ਪਾਸੋਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਹਿਤ ਸੇਤੀ ਮਨ ਵਜਿਆ ਵਾਧਾਈਆ ਰਾਗ ਰਤਨ ਪਰਵਾਰ ਭਰੀ ਸ਼ਬਦ ਗਾਵਣ ਆਈ ਆ ਸਬਦੋ ਤਾਂ ਗਾਵ ਵਾਰੀ ਕੇਰਾ ਮਨ ਜਿਨੀ ਬਸਾਇਆ ਕਹੇ ਨਾਨਕ ਆਨੰਦ

ਮੇਰਾ ਕਾਰਜ ਸਭ ਸਵਾਰਣਾ ਸਭਨ ਅਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਬਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਭਜੇ ਸ਼ਬਦ ਘਨੀਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀ ਆਈ ਵਡਿਆਈਆ ਕਹੇ ਨਾਨਕ ਸੁਣੋ ਸੰਤ ਹੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ

ਆਨੰਦ ਸੁਣ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਦੁਖ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰੂ ਰਹਿਆ ਭਰ ਪੂਰੇ ਬਿਨਵੰਤ ਨਾਨਕ।

ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ।

ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਹੋ ਜਿਸ ਪਾਸ

ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹ ਤੋ ਦੁੱਧੈ ਕੋ ਜਾਵਹ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹ ਭਾਂਡਾ ਧੋਏ ਬੈਸ ਧੂਪ ਦੇਵਹ ਤੋ ਦੁੱਧੈ ਕੋ ਜਾਵਹ।

इन विध अमृत पावहो मन संपट जित सत सर नावन पावन पाती

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜੇ ਵਾਹ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਅਵਨਾਸੀ। ਤਾਂ ਕੀ ਸੇਵਨਾ ਵਿਰਤੀ ਜਾਸੀ, ਅਨੰਦ ਕਰ ਹੈ ਤੇਰੇ ਦਾਸਾ। ਜਾ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜੇ ਵਾ। ਤਾਤੀ ਵਾਹੁ ਨ ਲੱਗਈ, ਪਾਰ ਬ੍ਰਹਮ ਸ਼ਰਣ ਆਈ। ਜੋ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ।

ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨ ਜਾਈਓ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਬੋ ਚਿਤ ਬਨੀ ਉਤਮ ਕਰੂਟ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗਾਉਣੀ ਦੀਵਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ ਤਿਤ ਕਰ ਗਾਵ ਹੋ ਸੋਹਿਲਾ ਸੇਵਰ ਹੋ ਸਿਜਣਹਾਰ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਓਮ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲਿਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਾਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੜੀਆ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰੇ ਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀ।

ਜਾਉ। ਵਿਸਵੇ ਚਸੀਆ ਘੜੀਆਂ ਪਹਿਰਾ, ਤਿੱਤੀ ਵਾਰੀ ਮਾਹ ਹੋਵਾ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੀ ਕੀਤੇ ਵੇਸ। ਰਗਤ ਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਕ ਬਨੈ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਬਰੂ ਕਰੇ।

ਨੈਨ ਹੈ ਤੁਹੇ ਕੋ ਸਹਿਸ ਮੁਤਨ ਨਾਇਕ ਤੋਹੇ। ਸਹਿਸ ਪਦ ਬਿਮਲ ਨਾਨੀ ਏਕ ਪਦ ਗੰਧ ਬੈਨ ਸਹਿਤਾ ਗੰਧ ਵਿਚਾਲਤ ਮੋਹੇ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ।

ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਨ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾ ਡੰਡੌਤ ਪੁਨ ਵੱਡਾ ਹੈ ਰਹਾਉ ਸਾਖਤ ਹਾਰਾ ਸਾਧ ਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਇੰਚੋ ਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਿਮੰਡਾ ਹੈ ਹਾਮ ਗਰੀਬ

ਬਸਨ ਸੁਹੇਲਾ ਔਧ ਕਟੇ ਦਿਨ ਸੁਰੈਣਾ ਰੇ ਮਨ ਗੁਰਮਿਲ ਘਰ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੈ ਇਹੋ ਰਸ ਆਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜ।

ਸੇਵਾ ਕਰਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਇਸ ਵਕਤ ਸੇਵਾਦਾਰ ਸੰਗਤ ਹਾਜ਼ਰ ਹੈ, ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

तिनहार पूजक पूज करावा जिथे जाए बह मेरा सतगुरु सो थान

0: दिन रात नानक चाओ ए हो नानक चाओ ए हो नानक वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
1: ਕਰੇ ਜਾਵੇ ਨੇ ਆਲੂ ਜਾਵੇ ਤਾਂ ਤਾਂ ਛੇ ਗੁਰ ਗੋਮਨ ਸਿੰਘ ਜੀ ਬਨ ਪਾਵੇ ਕਰ ਕੇ ਜੀ ਕਰ ਆਪਿਆ ਮੈਂ ਨੇ ਹਾਲ ਹੋ ਜਾਵੇ ਤਾਂ ਤਾਂ ਛੇ ਗੁਰ ਗੋਮਨ ਸਿੰਘ ਜੀ ਮਨ ਨੂੰ ਪਾਵੇ ਜੀ ਕਰ ਆਪਿਆ ਮੈਂ ਨੇ ਹਾਲ ਹੋਵੇ ਤਾਂ ਤਾਂ ਛੇ ਗੁਰ ਗੋਮਨ ਸਿੰਘ ਜੀ ਮਨ ਨੂੰ ਪਾਵੇ ਕਰ ਕੇ ਮੈਂ ਨੇ ਆਲੂ ਜਾਵੇ ਤਾਂ ਤਾਂ ਛੇ ਗੁਰ ਗੋਮਨ ਸਿੰਘ ਜੀ ਮਨ ਨੂੰ ਪਾਵੇ ਬੋਲੇ ਸੋਨੇ ਹਾਲ
2: ਬੋਲੇ ਸੋਨੇ ਹਾਲ
1: ਕਰੇ ਬਾਬੂ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਕਰੇ ਗਾਇ ਆਲਾ ਜੰਚੀ ਗਾਂ ਸਾਦੇ ਮਨ ਨੂੰ ਪਾਵੇ
2: ਸਤਿ ਸ੍ਰੀ ਅਕਾਲ ਕਰੇ ਆਲਾ ਦਾ ਚਲੋ ਬਾਬਾ ਤੇ ਚੇ ਤੇ ਮਨ ਪਾਵੇ
1: ਸਤਿ ਸ੍ਰੀ ਅਕਾਲ ਕਰੇ ਕਰਾ ਨੀ ਆਲੋ ਜੇ ਤਾਂ ਦਰ ਬਾਬਾ ਦੀਪ ਸਿੰਘ ਜੀ ਮਨ ਨੂੰ ਪਾਵੇ
3: ਕਰੇ ਜਾਵੇ ਨਿਹਾਲ ਹੋ ਜਾਵੇ ਬੰਦੂਕ ਧਾਰੀ ਪਰੇ ਉਪਕਾਰੀ ਚੌਦਾਂ ਜੰਗਾਂ ਜਿੱਦਾਂ ਦੇ ਮਾਲਕ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਪਾਵੇ
0: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਬੇਨਤੀ ਹੈ ਕਿ ਇੱਕ ਜੈਂਟਸ ਪਰਸ ਸਾਡੇ ਕੋਲ ਆਇਆ, ਜੇ ਕਿਸੇ ਵੀਰ ਦਾ ਪਰਸ ਡਿੱਗਿਆ ਹੋਵੇ ਉਹ ਨਿਸ਼ਾਨੀ ਦੱਸ ਕੇ ਸਾਡੇ ਕੋਲੋਂ ਲਿਜਾ ਸਕਦਾ। ਦੁਬਾਰਾ ਫਿਰ ਬੇਨਤੀ ਹੈ ਕਿ ਇੱਕ ਜੈਂਟਸ ਪਰਸ ਸਾਡੇ ਕੋਲ ਇੱਥੇ ਸਟੇਜ 'ਤੇ ਆਇਆ, ਉਹ ਕਿਸੇ ਵੀ ਵੀਰ ਦਾ ਹੋਵੇ ਨਿਸ਼ਾਨੀ ਦੱਸ ਕੇ ਸਾਡੇ ਕੋਲੋਂ ਲਿਜਾ ਸਕਦਾ। ਇੱਥੇ ਸਟੇਜ 'ਤੇ ਜਿਹੜੇ ਸੇਵਾਦਾਰ ਨੇ, ਇਹ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ, ਪੀਲੀ ਦਸਤਾਰ ਇਹਨਾਂ ਦੇ ਬੰਨੀ ਹੋਈ ਹੈ, ਇਹਨਾਂ ਨੂੰ ਮੈਂ ਫੜਾ ਚੱਲਿਆ ਅਤੇ ਇਹਨਾਂ ਪਾਸੋਂ ਤੁਸੀਂ ਪ੍ਰਾਪਤ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਨ ਭਾਣੇ ਕੇ ਨਾਏ ਕਰੀ। ਜੇਤੀ ਸਿਰਠ ਉਪਾਈ, ਵੇਖਾ ਵਿਨ ਕਰਮਾ ਕੇ ਮਿਲੈ ਲਈ। ਮਤ ਵਿਚ ਰਤਨ ਜਵਾਹਰ ਮਾਨਿਕ, ਜੇ ਇਕ ਗੁਰ ਕੀ ਸਿੱਖ ਸੁਣੀ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉਰ ਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟਕਾਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵ ਹਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵ ਹੈ ਰਾਹ, ਸੁਣਿਆ ਹਾਥ ਹੋਵੈ ਅਸਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੈ ਪਿਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਾਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਨੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉਪਰ ਕੇਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਨ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਨ ਸੁਆਲਿਹੁ ਰੂਪ, ਕੇਤੀ ਦਾਤ ਜਾਣੈ ਕੌਣ ਪੂਤ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆਓ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ

ਜਾਣੈ ਅੱਗੈ ਗਇਆ ਨਾ ਸੋਹੈ। ਪਾਤਾਲ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹ ਕਹਿਣ ਕਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰੈ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾ ਕੇ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗਹਿ ਜੋਧ ਅਪਾਰ, ਕੇਤੇ ਆ ਗਣਤ ਨਹੀਂ ਵਿਚਾਰ, ਕੇਤੇ ਖਾਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤੇ ਆ ਦੂਖ ਭੂਖ ਸਾਧ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ, ਜਿਸ ਨੂੰ ਬਖਸੇ ਸਿਫਤ ਸਾਲਾਹ, ਨਾਨਕ ਪਾਤ ਸਾਹੀ ਪਾਤ ਸਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰਹਿ ਵਖਿਆਣ, ਆਖ ਹੈ ਬਰਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ, ਆਖ ਹੈ ਈਸਰ ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ, ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਹੇ ਤਾਂ ਆਖ ਨਾ ਸਕਹਿ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਾਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵ ਤਿਆ ਦਾਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜ ਨਰਖੀਸਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ, ਤੁਦ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ, ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾ

ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਬੇਯੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੇ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋਹ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੇ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ
वाचा धर्म हदूर करमी आपो अपनी के नेड़ा के दूर जिनी नाम ते आया गए मसकत काल नानक ते मुख उजले के ते छुट्टी नाल जिनी नाम ते आया गए मसकत काल नानक ते मुख उजले के ते छुट्टी नाल वाहिगुरु जी का खालसा वाहिगुरु जी की फतेह। एक ओंकार सतगुर प्रसाद श्री वाहिगुरु जी की फत है जाप श्री मुख वाक पात साहि दसवी छपै छंद त्वै प्रसाद चक्कर चिहन अर बरन जात अर पात नहन जेह रूप रंग अर रेख भेख को कह न सकत केह अचल मूर्त अनुभव प्रकाश अमितोज कहि जाय कोट इंदर इंदरान साहे साहान गणिजय त्रिभवन महीप सुर नर असुर नेत नेत बन त्रिन कहत त्वै सर्ब नाम कथा कवन कर्म नाम बरनत सुमत पुजंग प्रयात छंद नमस्तवं अकाले नमस्तवं कृपाले नमस्तं अरूपे नमस्तं अनूपे नमस्तं अपेखे नमस्तं अलेखे नमस्तं अकाये नमस्तं अजाये नमस्तं अगंजे नमस्तं अपंजे नमस्तं अनामे नमस्तं अठामे नमस्तं अकर्मं नमस्तं अतर्मं नमस्तं अनामं नमस्तं अतामं नमस्तं अजीते नमस्तं अपीते नमस्तं अबाहे नमस्तं अटाहे नमस्तं अनिले नमस्तं अनादे नमस्तं अछेदे नमस्तं अगादे नमस्तं अगंजे नमस्तं अपंजे नमस्तं उदारे नमस्तं अपारे नमस्तं सो एकाय नमस्तं अनेकाय नमस्तं अपूते नमस्तं अजूपे नमस्तं निर्कर्मे नमस्तं निर्परमे नमस्तं निर्देशे नमस्तं निर्पेशे नमस्तं निरनामे नमस्तं निरकामे नमस्तं निरताते नमस्तं निरकाते नमस्तं निर्दूते नमस्तं अपूते नमस्तं अलोके नमस्तं अशोके नमस्तं निरतापे नमस्तं अथापे नमस्तं त्रिमाने नमस्तं निदाने नमस्तं अगाहे नमस्तं अबाहे नमस्तं त्रिवर्गे नमस्तं असर्गे नमस्तं परपुगे नमस्तं सोजोगे नमस्तं अरंगे नमस्तं अपंगे नमस्तं अगम्ये नमस्तस्तरमे नमस्तं जलाश्रे नमस्तं निराश्रे नमस्तं अजाते नमस्तं अपाते नमस्तं अमजबे नमस्तस्त अजबे अदेशं अदेशे नमस्तं अपेसे नमस्तं निरतामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवाय नमस्तं अपेवाय नमस्तं अजन्मे नमस्तं सोबन्मे नमो सर्वगौणे नमो सर्वपौणे नमो सर्वरंगे नमो सर्वभंगे नमो कालकाले नमस्तस्त दयाले नमस्तं अबरणे नमस्तं अमरणे नमस्तं जरारं नमस्तं कृतारं नमो सर्वतन्दे नमोस्त अबन्दे नमस्तं निरसाके नमस्तं निर्वाके नमस्तं रहीमे नमस्तं करीमे नमस्तं अनन्ते नमस्तं महन्ते नमस्तस्त रागे नमस्तं सुहागे नमो सर्वसुखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले।

ਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ

ਲਾਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ

ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ।

ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵਏ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਾਨ ਪਾਵਏ ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹੈ ਨਾਨਕ ਸੁਨਹੁ ਸੰਤਹੁ ਕਥਿਹੁ ਅਕਥ।

ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਭਾਵ ਹੈ। ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੈ। ਕਹੈ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵ ਹੈ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ। ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋ ਲਿਖਿਆ ਆਇਆ। ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੈ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ। ਕਹਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਨ ਸਹਿਜੈ ਸਹਸਾ ਨਾ ਜਾਏ। ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਸੈ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗਹੋ, ਹਰ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ। ਜੀਆਹੋ ਮੈਲੇ ਬਾਹਰਹੋ ਨਿਰਮਲ, ਬਾਹਰਹੋ ਨਿਰਮਲ ਜੀਆਹੋ ਤਾਂ ਮੈਲੇ। ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨਹੋ ਵਿਸਾਰਿਆ, ਵੇਦਾ ਮਹਿ ਨਾਮ ਉੱਤਮ ਸੋ

ਹਰਿਆ ਜੀਆਹੁ ਨਿਰਮਲ ਬਾਹਰਹੁ ਨਿਰਮਲ ਬਾਹਰਹੁ ਤਾ ਨਿਰਮਲ ਜੀਆਹੁ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ।

ਸੱਚੀ ਬਾਣੀ। ਬਾਣੀ ਤਾ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ,

ਜਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ

ਪਾਏ। ਜਿਸ ਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ। ਮਨਹੁ ਕਿਉ ਵਿਸਾਰੀਐ ਏਵਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਉ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏਵਡ ਦਾਤਾ ਸੋ ਕਿਉ ਮਨਹੁ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ ਪਰਵਾਰ।

ਨਿਤ ਜਪਿਹੋ ਜੀ ਆਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੁਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਾਚੈ ਸੁਣ ਨੈਨੋ ਪਠਾਏ ਸਾਚੈ ਸੁਣ ਨੈਨੋ ਪਠਾਏ ਸਰੀਰ ਲਾਏ ਸੁਨਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸਾਚੈ ਸੁਣ ਨੈਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰ ਦੁਆਰੈ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ ਗਾਵਹੋ ਤਾ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨ੍ਹਾਂ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ ਅਨੰਦ ਸੁਣਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇ ਸੂਰੇ

Ja.

Mm-hmm.

Yürü veya yürü.

Guru, Ra, Guru, Ra, Guru,

ਸੰਗ ਨਾ ਲਵੇ ਬਿਨ ਸੰਗਤ ਮੈਲ ਪਰੀ ਜੈ ਜੀਓ ਸਤ ਸੰਗਤ ਕੈਸੀ ਜਾਣੀਏ

ぐるわぐるわぐる。

우리를

Guru, Ra, Guru.

Groove, rah, groove, rah, groove, rah, groove, rah, groove.

grew

Va, mürü, va, mürü, va, mürü, va, mürü.

Grrrr.

Mm-hmm.

Mm-hmm.

0: ਦੁਬਾਉ ਚ ਕੂੜੋ ਕੂੜ ਮਹਿਲਾ ਪਹਿਲਾ
1: ਸੱਚ ਤਾਂ ਵਰਜਾਨੀਏ ਜਦ ਦਿਸ ਕਿਆ ਹੋਏ ਕੋੜ ਕੀ ਮਲ ਉਤਰੇ ਤੰਗ ਕਰੇ ਹੱਛਾ ਤੋਏ ਸੱਚ ਤਾਂ ਵਰਜਾਨੀਏ ਜਾਂ ਸੱਚ ਧਰੇ ਪਿਆਰ ਨਾ ਸੁਨ ਮਰੇ ਸਿਰ ਤਾਂ ਪਾਏ ਮੁਕਤ ਵਾਰ।

ਫਿੱਟੋਂ ਮਾਰਿਆ ਜਦ ਮਿਲਿਆ ਖਸਮ ਸੰਭਾਲਿਆ ਕਰਨ ਜਿੰਦਿਆ ਨੇ ਤੂੰ ਜਗ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸਿਮਣ ਜਾ ਰਿਹਾ ਸਤਿਗੁਰੂ ਹੈ ਬੋਏ ਥਾ ਮਿਲੇ ਕਿਨੇ ਵਿਚਾਰਿਆ।

ਛੱਡ ਦੁਨੀਆਂ ਅੰਦਰ ਜਾਵੜਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵੜਾ ਹੁਕਮ ਕੀ ਮਨ ਭਾਉਂਦੇ ਰਾਏ ਪੀੜੇ ਅੱਗੇ ਜਾਵੜਾ ਡੰਗਾ ਤੂੰ ਚੁੱਕ ਚਾਲਿਆ ਤੂੰ ਦੱਸੇ ਖਰਾ।

ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈ ਕਾਲ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੇ ਕਾਮੇਲ ਪਾਏ ਸੀ ਕਸਮੇ ਭਾਵੇ ਸੋ ਕਰੇ ਮੈਨੂੰ ਜਿੰਦੇ

ਜਿਤ ਮੁਖ ਸਦਾ ਚਲਾਈਏ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੁਰ ਸਕੋ ਆਖੇ ਆਪਣਾ।

ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪੂਰਨ ਬਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਹੀਂ ਵਿਸਰਿਆ ਚੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸੁਨ ਦਾਸ ਕਹਿ ਜਨੁ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਹੀ ਸ਼ਹਿਨਸ਼ਾਹ ਭਗਤ ਵਤਸਲ ਕਰੁਣਾ ਨਿਧਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਲੋਕ ਪਰਲੋਕ ਦੇ ਰੱਖਿਅਕ ਬਾਲੀਏ ਕੁੱਲ ਆਲਮ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੀਸ ਝੁਕਾ ਕੇ ਹੱਥ ਜੋੜ ਕੇ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਅਗੰਮੀ ਗੋਦ, ਸਤਿਗੁਰਾਂ ਦੀ ਮਹਾਨ ਬਖਸ਼ਿਸ਼, ਅੰਮ੍ਰਿਤ ਵੇਲੇ ਦੇ ਦੀਵਾਨ, ਅੰਮ੍ਰਿਤ ਵੇਲਾ ਸੰਭਾਲਣ ਵਾਲੇ ਗੁਰਸਿੱਖ ਭਾਈ ਗੁਰਦਾਸ ਜੀ, ਐਸੇ ਗੁਰਸਿੱਖਾਂ ਦੀ ਬਹੁਤ ਵੱਡੀ ਇੱਜ਼ਤ ਕਰਦੇ ਨੇ, ਵਡਿਆਈ ਕਰਦੇ ਨੇ। ਅੱਜ ਦੇ ਸ਼ਬਦ ਦਾ ਸੰਬੰਧ ਵੀ ਇੱਜ਼ਤ ਨਾਲ ਹੈ। ਸੰਸਾਰ ਦੇ ਅੰਦਰ ਹਰ ਵਿਅਕਤੀ ਚਾਹੁੰਦਾ ਵੀ ਮੇਰੀ ਕੁਝ ਨਾ ਕੁਝ ਇੱਜ਼ਤ ਹੋਵੇ। ਗੁਰਮੁਖ ਗੁਰਸਿੱਖ ਵੀ ਜਿਹੜੇ ਹਨ, ਉਹ ਭਾਵੇਂ ਸੰਸਾਰੀ ਵਡਿਆਈਆਂ ਨਹੀਂ ਚਾਹੁੰਦੇ, ਪਰ ਵਾਹਿਗੁਰੂ ਦੀ ਦਰਗਾਹ ਦੀ ਇੱਜ਼ਤ ਤੇ ਉਹ ਵੀ ਲੋਚਦੇ ਨੇ ਵੀ ਘੱਟੋ ਘੱਟ ਪਰਲੋਕ ਤੇ ਸਵਰ ਜਾਵੇ। ਸੋ ਭਾਈ ਗੁਰਦਾਸ ਜੀ ਗੁਰਮੁਖਾਂ ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ, ਕਹਿੰਦੇ ਜਿਹੜੇ ਗੁਰਸਿੱਖ ਅੰਮ੍ਰਿਤ ਵੇਲਾ ਸੰਭਾਲਦੇ ਨੇ ਤੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਗੁਰੂ ਚਰਨਾਂ ਵਿੱਚ ਸੰਗਤ ਵਿੱਚ ਪਹੁੰਚਦੇ ਨੇ, ਕਹਿੰਦੇ ਮੇਰੀ ਭਾਵਨਾ ਹੈ, ਇੱਛਾ ਹੈ ਵੀ ਆਪਣੇ ਸਰੀਰ ਦਾ ਸਿਰ ਦੀ ਚੋਟੀ ਤੋਂ ਲੈ ਕੇ ਦਸੇ ਹੀ ਨੌਹਾਂ ਤੱਕ ਜਿੰਨਾ ਵੀ ਆਕਾਰ ਹੈ, ਮੈਂ ਕੀਮਾ ਕੀਮਾ ਕਰਕੇ ਕੱਟ ਕੱਟ ਕੇ ਗੁਰਸਿੱਖਾਂ ਦੇ ਚਰਨਾਂ ਦੇ ਉੱਪਰੋਂ ਵਾਰ ਦਿਆਂ। ਚਰਨਾਂ ਤੋਂ ਕਿਹਾ ਧਿਆਨ ਦੇਣਾ, ਕਿਉਂਕਿ ਚਰਨਾਂ ਨਾਲ ਚੱਲ ਕੇ ਸਤਸੰਗਤ ਵਿੱਚ ਜਾਈਦਾ। ਫਿਰ ਕਹਿੰਦੇ ਵਾਰਨ ਤੋਂ ਬਾਅਦ ਮੇਰੀ ਗੁਜ਼ਾਰਿਸ਼ ਜਾਂ ਇੱਛਾ ਹੈ ਵੀ ਰਵਾਇਤ ਅਨੁਸਾਰ ਉਹਨਾਂ ਟੁਕੜਿਆਂ ਨੂੰ ਮੇਰੇ ਸਰੀਰ ਨੂੰ ਅਗਨ ਦਾ ਕੀਤਾ ਜਾਵੇ। ਸਾਡੀ ਪਰੰਪਰਾ ਵੀ ਇਹੀ ਹੈ। ਕਹਿੰਦੇ ਫਿਰ ਉਹ ਮੇਰੇ ਸਰੀਰ ਦੇ ਟੁਕੜਿਆਂ ਤੋਂ ਜਿਹੜੀ ਰਾਖ ਪੈਦਾ ਹੋਵੇਗੀ, ਉਸ ਰਾਖ ਦੇ ਸੰਬੰਧ ਵਿੱਚ ਫਿਰ ਮੈਂ ਹਵਾ ਨੂੰ ਗੁਜ਼ਾਰਿਸ਼ ਕਰਦਾ, ਹਵਾ ਨੂੰ ਬੇਨਤੀ ਕਰਦਾ ਕਿ ਇਹ ਹਵਾ ਮੇਰੀ ਇਸ ਰਾਖ ਨੂੰ ਉਡਾ ਕੇ ਆਪਣੇ ਨਾਲ ਲੈ ਜਾ। ਹਵਾ ਦਾ ਸੁਭਾਅ ਹੀ ਹਲਕੀਆਂ ਚੀਜ਼ਾਂ ਨੂੰ ਚੁੱਕ ਲੈਂਦੀ ਹੈ, ਉਡਾ ਲੈਂਦੀ ਹੈ, ਗੁਣ ਹੈ ਹਵਾ ਦਾ। ਕਹਿੰਦੇ ਮੇਰੀ ਇਸ ਰਾਖ ਨੂੰ ਉਡਾ ਕੇ ਆਪਣੇ ਨਾਲ ਲੈ ਜਾ, ਕਿਸੇ ਐਰ ਗੈਰ ਥਾਂ ਤੇ ਨਾ ਛੱਡੀ, ਸੁੱਟੀ। ਇੱਕ ਗੱਲ ਦਾ ਖਿਆਲ ਰੱਖੀ ਵੀ ਮੇਰੇ ਸਰੀਰ ਦੀ ਰਾਖ ਨੂੰ ਉਹਨਾਂ ਰਸਤਿਆਂ ਦੇ ਉੱਪਰ ਵਿਛਾ ਦੇਵੀ ਜਿਨ੍ਹਾਂ ਰਸਤਿਆਂ ਤੋਂ ਲੰਘ ਕੇ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਸਤਸੰਗਤ ਵਿੱਚ ਜਾਂਦੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ ਵਿਛਾਉਣੀ ਹੈ? ਕਹਿੰਦੇ ਜਦੋਂ ਉਹ ਗੁਰਸਿੱਖ ਮੇਰੀ ਰਾਖ ਦੇ ਉੱਪਰੋਂ ਲੰਘਣਗੇ ਨਾ, ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਸ਼ੋਅ ਮੇਰੀ ਰਾਖ ਨੂੰ ਜਦੋਂ ਪ੍ਰਾਪਤ ਹੋਵੇਗੀ, ਫਿਰ ਮੇਰੀ ਜਿਹੜੀ ਰੂਹ ਹੈ ਨਾ, ਉਹ ਸਦਾ ਵਾਸਤੇ ਵਾਹਿਗੁਰੂ ਦੇ ਚਰਨਾਂ ਵਿੱਚ ਟਿਕ ਜਾਵੇਗੀ।
ਭਾਵਨਾ ਸ਼ਰਧਾ ਉਹਨਾਂ ਦਾ ਕਵਿੱਤ ਮੈਂ ਆਪ ਦੀ ਨਜ਼ਰ ਕਰਾਂ, ਧਿਆਨ ਨਾਲ ਸਰਵਣ ਕਰਨਾ। ਨੱਖ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਨ ਕੈ ਚਰਨਾ ਪਰ ਚਰਨ ਪਰ ਵਾਰੀ ਹੈ, ਅਗਨ ਜਲਾਏ ਫੁੱਨ ਪੀਸਨ ਪਿਸਾਏ ਤਾਹੇ, ਲੈ ਉਡੈ ਅਗਨ ਹੋਏ ਅਨਕ ਪ੍ਰਕਾਰੀ ਹੈ, ਜਤ ਕਤ ਸਿੱਖ ਪੱਗ ਧਰਹ ਗੁਰ ਪੰਥ ਪ੍ਰਾਤ ਪ੍ਰਾਤਹ ਕਾਲ। ਅੰਮ੍ਰਿਤ ਵੇਲਾ ਸਵੇਰ ਦਾ ਵੇਲਾ, ਜਤ ਕਤ ਸਿੱਖ ਪੱਗ ਧਰਹ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀ ਹੈ, ਤੇਹ ਪਦ ਪਾਦਕ ਚਰਨ ਲਿਵ ਲਾਗੀ ਰਹੈ, ਦਇਆ ਕੈ ਦਇਆਲ ਮੋਹੇ ਪਤਤ ਉਧਾਰੀ ਹੈ। ਐਸੀ ਭਾਵਨਾ ਭਾਈ ਗੁਰਦਾਸ ਜੀ ਦੀ ਅੰਮ੍ਰਿਤ ਵੇਲੇ ਸਤਸੰਗਤ ਕਰਨ ਵਾਲੇ ਗੁਰਸਿੱਖਾਂ ਵਾਸਤੇ ਹੈ। ਜਿਸ ਤਰ੍ਹਾਂ ਭਾਈ ਸਾਹਿਬ ਨੇ ਰਾਖ ਦੀ ਗੱਲ ਕੀਤੀ ਹੈ, ਐਸਾ ਹੀ ਕੁਝ ਭਾਈ ਨੰਦ ਲਾਲ ਜੀ ਨੇ ਵੀ ਕਿਹਾ, ਭਾਵੇਂ ਉਹਨਾਂ ਨੇ ਆਪਣੇ ਬਾਬਤ ਕਿਹਾ। ਉਹ ਕਹਿੰਦੇ, ਜਦੋਂ ਮੇਰੇ ਸਰੀਰ ਦਾ ਅੰਤਲਾ ਸਮਾਂ ਹੋਵੇ ਨਾ, ਮੇਰਾ ਜਿਹੜਾ ਅਗਨ ਦਾਹ ਏ ਉਹ ਗੁਰੂ ਦਰਬਾਰ ਦੇ ਸਨਮੁਖ ਕੀਤਾ ਜਾਵੇ, ਗੁਰੂ ਚਰਨਾਂ ਵਿੱਚ ਕੀਤਾ ਜਾਵੇ, ਤੇ ਉੱਥੇ ਮੇਰੀ ਰਾਖ ਪਈ ਰਹੇ, ਸੰਗਤਾਂ ਉੱਪਰੋਂ ਲੰਘਣ। ਕਹਿੰਦੇ ਉਹ ਫਿਰ ਹਵਾ ਨੂੰ ਉਹ ਵੀ ਇੱਕ ਬੇਨਤੀ ਕਰਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਮੇਰੀ ਰਾਖ ਨੂੰ ਚੁੱਕ ਲਈ, ਕਹਿੰਦੇ ਇਹ ਹਵਾ ਮੇਰੇ 'ਤੇ ਤਰਸ ਕਰੀ, ਵੇਖੀ ਕਿਤੇ ਮੇਰੀ ਰਾਖ ਉਡਾ ਨਾ ਦੇ ਗੁਰੂ ਦਰ ਤੋਂ, ਇੱਧਰ ਉੱਧਰ ਨਾ ਕਰ ਦੇਵੀ। ਅਗਰ ਤੂੰ ਐਸਾ ਕਰ ਦਿੱਤਾ, ਦੁਨੀਆ ਵਾਲੇ ਮੇਰੇ ਪਿਆਰ 'ਤੇ ਸ਼ੱਕ ਕਰਨਗੇ, ਸ਼ੱਕ ਕਰਨਗੇ ਵੀ ਇਹਨੂੰ ਇਕੱਲਾ ਗੁਰੂ ਨਾਲ ਪਿਆਰ ਨਹੀਂ, ਇਹ ਤੇ ਹੋਰ ਦਰਾਂ 'ਤੇ ਵੀ ਫਿਰਦਾ। ਉਹਦਾ ਤਰਜਮਾ ਕੀਤਾ ਪੰਜਾਬੀ ਦੇ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ, ਉਹਨਾਂ ਨੇ ਬੜੇ ਸੁੰਦਰ ਅੱਖਰ ਵਰਤੇ ਨੇ। ਉਹ ਕਹਿੰਦੇ, ਨੰਦ ਲਾਲ ਜੀ ਕਹਿ ਰਹੇ ਨੇ ਇਹ ਗੱਲ, ਗੁਰੂ ਦਰੋਂ ਨਾ ਚੁੱਕ ਲਜਾਈ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ, ਇਹਨੇ ਥਾਂ ਥਾਂ ਨਿਹੋ ਲਗਾਏ, ਸ਼ੱਕ ਕਰਨਗੇ ਮੇਰੇ ਪਿਆਰ ਦੇ ਉੱਤੇ। ਕੈਸੀ ਭਾਵਨਾ ਹੈ ਗੁਰਮੁਖਾਂ ਦੀ! ਇਹ ਦੋਵੇਂ ਹੀ ਉਹ ਹਸਤੀਆਂ ਨੇ ਜਿਹੜੀਆਂ ਗੁਰੂ ਦੇ ਪਿਆਰ ਵਿੱਚ ਵੀ ਕਈਏ ਵੀ ਰੰਗੀਆਂ ਹੋਈਆਂ ਨੇ, ਅਤੇ ਦੋਵੇਂ ਹੀ ਵਿਦਵਾਨ ਪੁਰਸ਼ ਨੇ ਅਤੇ ਕਵੀ ਪੁਰਸ਼ ਨੇ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਸਿੰਘ ਜੀ। ਸੋ ਗੱਲ ਅੱਜ ਦੇ ਸ਼ਬਦ ਵਿੱਚ ਇੱਜ਼ਤ ਦੀ ਆਈ ਹੈ। ਭਾਈ ਸਾਹਿਬ ਇੰਨੀ ਇੱਜ਼ਤ ਸਤਿਕਾਰ ਗੁਰਮੁਖਾਂ ਨੂੰ ਦੇ ਰਹੇ ਨੇ। ਆਓ, ਪੱਪੇ ਅੱਖਰ ਦੁਆਰਾ ਬਖਸ਼ਿਆ ਹੋਇਆ ਉਪਦੇਸ਼ ਪਾਤਸ਼ਾਹ ਨੇ ਜੋ ਸਾਨੂੰ ਅੱਜ ਦੇ ਸਮੇਂ ਬਖਸ਼ਿਆ, ਕਹਿ ਲਈਏ ਲੜੀ ਅਨੁਸਾਰ। ਸਤਿਗੁਰੂ ਪਹਿਲਾਂ ਸਲੋਕ ਵਿੱਚ ਕਹਿੰਦੇ ਨੇ, ਪਤ ਰਾਖੀ ਗੁਰ ਪਾਰ ਬ੍ਰਹਮ, ਤਜ ਪਰਪੰਚ ਮੋਹ ਵਿਕਾਰ। ਮੈਂ ਫਿਰ ਬੇਨਤੀ ਕਰਾਂ, ਬੰਦਾ ਚਾਹੁੰਦਾ ਵੀ ਇੱਜ਼ਤ ਹੋਵੇ, ਸੰਸਾਰ ਵਿੱਚ ਇੱਜ਼ਤ ਕਮਾਉਣੀ ਚਾਹੁੰਦਾ ਹੈ। ਦੁਨੀਆਦਾਰ ਜਿਹੜੇ ਨੇ ਇੱਜ਼ਤ ਕਮਾਉਣ ਦੇ ਉਹਨਾਂ ਦੇ ਢੰਗ ਤਰੀਕੇ ਆਪਣੇ ਨੇ। ਜ਼ਿਆਦਾਤਰ ਲੋਕ ਪੈਸੇ ਦੇ ਰਾਹੀਂ ਇੱਜ਼ਤ ਕਮਾਉਂਦੇ ਨੇ। ਅਮੀਰ ਬੰਦੇ, ਉਹ ਕਹਿੰਦੇ ਨੇ ਪੈਸੇ ਨਾਲ ਇੱਜ਼ਤ ਹੁੰਦੀ ਆ, ਅਰ ਹੁੰਦੀ ਵੀ ਹੈ, ਸੰਸਾਰ ਕਰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ, ਨਹੀਂ ਤੇ ਗੁਰੂ ਸਾਹਿਬ ਨੂੰ ਇਹ ਨਾ ਕਹਿਣਾ ਪੈਂਦਾ ਅਮੀਰੀ ਗਰੀਬੀ ਦੇ ਫਾਸਲੇ ਦੇ ਉੱਤੇ। ਉਹ ਕਹਿੰਦੇ ਨੇ, ਕਹਿੰਦੇ ਜੋ ਨਿਰ ਧਨ ਸਰਦਨ ਕਹਿ ਜਾਏ। ਜਦੋਂ ਕੋਈ ਗਰੀਬ ਬੰਦਾ, ਕੰਗਾਲ ਬੰਦਾ ਅਮੀਰ ਬੰਦੇ ਦੇ ਜਾਂਦਾ, ਘਰ ਜਾਂਦਾ ਕਹਿ ਲਓ, ਆਗੇ ਬੈਠਾ ਪੀਠ ਫਰਾਏ, ਉਹ ਸਾਹਮਣੇ ਬੈਠਾ ਥੋੜਾ ਜਿਹਾ ਮੂੰਹ ਘੁਮਾ ਲੈਂਦਾ ਵੀ ਇਹ ਕਿੱਥੋਂ ਆ ਗਿਆ, ਉਹ ਅੰਦਰੋਂ ਖੁਸ਼ ਹੋ ਕੇ ਨਹੀਂ ਮਿਲਦਾ। ਜੋ ਸਰ ਧਨ
ਨਿਰਤਨ ਕਹਿ ਜਾਏ, ਕੋਈ ਕਾਰਨ ਬਣ ਜਾਵੇ ਸੁਭਾਵਕ ਲੰਘਦਿਆਂ ਲੰਘਾਉਂਦਿਆਂ, ਕੋਈ ਅਮੀਰ ਬੰਦਾ ਗਰੀਬ ਦੇ ਘਰ ਚਲਾ ਜਾਵੇ। ਗਰੀਬ ਮੂੰਹ ਨਹੀਂ ਘੁਮਾਉਂਦਾ, ਪਿੱਠ ਨਹੀਂ ਕਰਦਾ, ਗਰੀਬ ਨੂੰ ਤੇ ਚਾਅ ਚੜ ਜਾਂਦਾ ਵੀ ਅੱਜ ਪਿੰਡ ਦਾ ਸ਼ਾਹ ਮੇਰੇ ਕੋਲ ਆਇਆ, ਚਾਅ ਚੜ ਜਾਂਦਾ ਵੀ ਅੱਜ ਸਰਪੰਚ ਮੇਰੇ ਘਰ ਆਇਆ, MLA ਮੇਰੇ ਘਰ ਆਇਆ, ਜਾਂ ਕੋਈ ਵੀ ਅਮੀਰ ਬੰਦਾ। ਕਹਿੰਦੇ ਜੋ ਸਰਦਨ ਨਿਰਤਨ ਕਹਿ ਜਾਏ, ਦੀਆ ਆਦਰ ਬੜਾ ਸਤਿਕਾਰ ਕਰਦਾ, ਲੀਆ ਬੁਲਾਏ, ਆਓ ਜੀ ਜੀ ਆਇਆਂ ਨੂੰ ਮੋਸਟ ਵੈਲਕਮ, ਗਰੀਬ ਏਦਾਂ ਕਰਦਾ। ਨਿਰਤਨ ਸਰਤਨ ਦੋਨੋਂ ਭਾਈ ਹੈ ਤੇ ਵਾਹਿਗੁਰੂ ਦੀ ਅੰਸ਼ ਹੋਣ ਦੇ ਨਾਤੇ ਦੋਵੇਂ ਭਰਾ ਹੀ ਨੇ ਨਾ, ਫਰਕ ਤੇ ਕੋਈ ਨਹੀਂ ਮਨੁੱਖਤਾ ਵਿੱਚ। ਪਰ ਅੱਗੇ ਆਖਦੇ ਨੇ, ਕਹਿੰਦੇ ਪ੍ਰਭ ਕੀ ਕਲਾ ਨਾ ਮੇਟੀ ਜਾਈ, ਵਾਹਿਗੁਰੂ ਨੇ ਕਲਾ ਵਰਤਾਈ ਹੈ ਮਾਇਆ ਵਿੱਚ। ਇਹ ਵਾਹਿਗੁਰੂ ਦੀ ਕਲਾ ਹੈ ਜਿਹੜੀ ਮਾਇਆ ਹੈ, ਉਹਦਾ ਆਰਟ ਹੈ ਇਹ। ਕਹਿੰਦੇ ਇਹਨੂੰ ਕੋਈ ਬਦਲ ਨਹੀਂ ਸਕਦਾ ਮਾਇਆ ਦੇ ਪ੍ਰਭਾਵ ਨੂੰ। ਸੱਚ ਹੈ, ਪਰਮਾਤਮਾ ਤੋਂ ਬਾਅਦ ਜੇ ਕੋਈ ਸੰਸਾਰ ਵਿੱਚ ਸ਼ਕਤੀ ਹੈ ਉਹ ਮਾਇਆ ਦੀ ਸ਼ਕਤੀ ਹੈ, ਬਾਕੀ ਸ਼ਕਤੀਆਂ ਸਭ ਹੇਠਾਂ ਰਹਿ ਜਾਂਦੀਆਂ ਨੇ। ਮਾਇਆ ਦੇ ਨਾਲ ਸ਼ਕਤੀਆਂ ਖਰੀਦੀਆਂ ਜਾਂਦੀਆਂ ਨੇ, ਮਾਇਆ ਦੇ ਨਾਲ ਗੁਰਮੁਖ ਪਿਆਰਿਓ ਅਹੁਦੇ ਖਰੀਦ ਲਏ ਜਾਂਦੇ ਨੇ, ਮਾਇਆ ਦੇ ਨਾਲ ਲੀਡਰ ਖਰੀਦ ਲਏ ਜਾਂਦੇ ਨੇ। ਬਹੁਤ ਵੱਡੀ ਸ਼ਕਤੀ ਹੈ, ਮਾਇਆ ਦੇ ਨਾਲ ਸਰਕਾਰਾਂ ਬਣ ਜਾਂਦੀਆਂ ਨੇ। ਇਸ ਕਰਕੇ ਮਾਇਆ ਇੱਕ ਬਹੁਤ ਵੱਡੀ ਸ਼ਕਤੀ ਹੈ। ਦੁਨੀਆਦਾਰ ਮਾਇਆ ਦੇ ਰਾਹੀਂ ਇੱਜ਼ਤ ਕਮਾ ਲੈਂਦੇ ਨੇ। ਇੱਕ ਤਰੀਕਾ ਇਹ ਵੀ ਹੈ ਵੀ ਕੁਛ ਦਾਨ ਪੁੰਨ ਕਰਕੇ ਵੀ ਲੋਕਾਂ ਵਿੱਚ ਇੱਜ਼ਤ ਬਣਾ ਲੈਂਦੇ ਨੇ। ਲੋੜਵੰਦਾਂ ਨੂੰ ਕੁਝ ਵਸਤੂਆਂ ਵੰਡ ਦਿੱਤੀਆਂ, ਨਾਲੇ ਵੋਟਾਂ ਕਾਇਮ ਕਰ ਲਈਆਂ, ਨਾਲੇ ਇੱਜ਼ਤ ਬਣ ਗਈ। ਸੰਸਾਰ ਦੀ ਇੱਜ਼ਤ ਦੇ ਇਹ ਢੰਗ ਤਰੀਕੇ ਨੇ। ਪਰ ਜਿਹੜੀ ਗੁਰਮੁਖਾਂ ਦੀ ਇੱਜ਼ਤ ਦੀ ਗੱਲ ਹੈ, ਉਹ ਮੈਕੀ ਇੱਜ਼ਤ ਨਹੀਂ ਵੀ ਦੁਨੀਆਦਾਰੀ ਦੇ ਆਧਾਰ ਤੇ ਉਹਨਾਂ ਦੀ ਇੱਜ਼ਤ ਹੁੰਦੀ ਹੈ ਜਾਂ ਉਹ ਕਰਾਉਣਾ ਲੋਚਦੇ ਨੇ। ਉਹਨਾਂ ਦੀ ਇੱਜ਼ਤ ਬਣਦੀ ਹੈ ਬੰਦਗੀ ਦੁਆਰਾ, ਉਹਨਾਂ ਦੀ ਇੱਜ਼ਤ ਬਣਦੀ ਹੈ ਗੁਰਮੁਖ ਪਿਆਰਿਓ ਉਹਨਾਂ ਦੇ ਕਰੈਕਟਰ ਦੁਆਰਾ, ਉਹਨਾਂ ਦੀ ਸੋਚ ਦੁਆਰਾ, ਉਹਨਾਂ ਦੇ ਵਰਤ ਵਿਹਾਰ ਦੇ ਰਾਹੀਂ, ਉਹਨਾਂ ਦੀ ਬੋਲ ਚਾਲ ਦੇ ਰਾਹੀਂ। ਆਪਣੇ ਆਪ ਹੀ ਸਮਾਜ ਵਿੱਚ ਇੱਜ਼ਤ ਬਣ ਜਾਂਦੀ ਹੈ। ਉਹਨਾਂ ਦੇ ਵੀ ਅਹੁਦੇ ਵੱਧਦੇ ਨੇ। ਕਿਵੇਂ ਵੱਧਦੇ ਨੇ? ਪਹਿਲਾਂ ਤੇ ਸਤਿਗੁਰੂ ਇਨਸਾਨੀਅਤ ਸਮਝਾ ਦਿੰਦੇ ਨੇ ਵੀ ਤੂੰ ਮਨੁੱਖ ਹੈ, ਤੈਨੂੰ ਮਨੁੱਖ ਦੇ ਫਰਜ਼ ਪਤਾ ਹੋਣੇ ਚਾਹੀਦੇ ਨੇ। ਇੱਕ ਸੁੰਦਰ ਮਨੁੱਖ ਬਣਾਉਂਦੇ ਨੇ ਸਿੱਖ ਨੂੰ। ਫਿਰ ਉਹ ਕਹਿੰਦੇ ਮਨੁੱਖ ਤੇਰੀ ਮੰਜ਼ਿਲ ਨਹੀਂ, ਹੋਰ ਅੱਗੇ ਵੱਧ। ਫਿਰ ਪਾਤਸ਼ਾਹ ਕਿਰਪਾ ਕਰਦੇ ਨੇ, ਦੇਵਤਾ ਬਣਾਉਂਦੇ ਨੇ, ਪਵਿੱਤਰ ਸੁਰਤ ਕਰਦੇ ਨੇ, ਪਵਿੱਤਰ ਸੋਚ ਕਰਦੇ ਨੇ। ਦੇਵਤਾ ਅਵਸਥਾ ਵੀ ਹੈ ਇੱਕ, ਇਹ ਨਾ ਸਮਝੋ ਵੀ 33 ਕਰੋੜ ਦੇਵਤਿਆਂ ਦੀ ਗੱਲ ਹੈ ਹਰ ਜਗ੍ਹਾ। ਆਸਾ ਦੀ ਵਾਰ ਵਿੱਚ ਪਾਤਸ਼ਾਹ ਨੇ ਆਖਿਆ ਨਾ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਮਨੁੱਖ ਤੋਂ ਦੇਵਤੇ ਬਣਾਏ ਨੇ ਗੁਰਸਿੱਖ ਜਿਹੜੇ ਹਨ। ਸਤਿਗੁਰੂ ਕਹਿੰਦੇ ਮੰਜ਼ਿਲ ਇਹ ਵੀ ਨਹੀਂ, ਹੋਰ ਅੱਗੇ ਚੱਲ, ਚੱਲ ਤੈਨੂੰ ਸਾਧ ਬਣਾਈਏ, ਸਾਧਨਾ ਵਿੱਚ ਲਾ ਦਈਏ, ਹੋਰ ਸੁਭਾਅ ਉੱਚਾ ਕਰ ਦਿੱਤਾ, ਚੰਗਾ ਪਵਿੱਤਰ ਕਰ ਦਿੱਤਾ, ਵਿਚਾਰ ਸ਼ੁੱਧ ਕਰ ਦਿੱਤੇ ਤੇ ਬੰਦਗੀ ਵਿੱਚ ਜੋੜ ਦਿੱਤਾ, ਸਿਮਰਨ ਵਿੱਚ ਜੋੜ ਦਿੱਤਾ। ਸਤਿਗੁਰੂ ਕਹਿੰਦੇ ਮੰਜ਼ਿਲ ਇਹ ਵੀ ਨਹੀਂ, ਹੋਰ ਅੱਗੇ ਚੱਲ, ਸੰਤ ਬਣ, ਸਾਸ ਸਾਸ ਸੰਭਾਲ ਆਪਣਾ, ਹਰ ਸਵਾਸ ਨਾਲ ਵਾਹਿਗੁਰੂ ਨੂੰ ਯਾਦ ਕਰ। ਭਗਤ ਬਣ, ਤੇ ਭਗਤ ਵੀ ਮੰਜ਼ਿਲ ਨਹੀਂ, ਇਹ ਤੋਂ ਵੀ ਅੱਗੇ ਜਾਣਾ ਹੈ। ਅੱਗੇ ਕੀ ਹੈ? ਬ੍ਰਹਮ ਗਿਆਨ, ਬ੍ਰਹਮ ਵਿੱਚ ਲੀਨ ਹੋਣਾ, ਵਾਹਿਗੁਰੂ ਵਿੱਚ ਲੀਨ ਹੋਣਾ ਤੇਰੀ ਮੰਜ਼ਿਲ ਹੈ। ਪਰਮਾਤਮਾ ਦਾ ਰੂਪ ਹੋ ਜਾਣਾ ਹੀ ਤੇਰੀ ਮੰਜ਼ਿਲ ਹੈ। ਸਹਿਜੇ ਸਹਿਜੇ ਜਿਉਂ ਜਿਉਂ ਗੁਰਮੁਖ ਦੀ ਅਵਸਥਾ ਉੱਚੀ ਉੱਠਦੀ ਹੈ, ਇਨਸਾਨ ਬਣਿਆ, ਵਧੀਆ ਇਨਸਾਨ ਬਣਿਆ, ਇੱਜ਼ਤ ਵੱਧ ਗਈ ਸਮਾਜ ਵਿੱਚ। ਦੇਵਤਾ ਬਣਿਆ, ਇੱਜ਼ਤ ਵੱਧ ਗਈ, ਦੁਨੀਆ ਨੇ ਕਹਿ ਦਿੱਤਾ ਵੀ ਬੜਾ ਦੇਵ ਪਵਿੱਤਰ ਸੋਹਣਾ ਸੁਭਾਅ ਹੈ ਇਸ ਬੰਦੇ ਦਾ, ਇਹ ਤੇ ਦੇਵਤਾ ਹੀ ਹੈ ਨਿਰਾ। ਸੋ ਸਾਧ ਸੰਤ ਗੁਰਮੁਖ ਭਗਤ, ਸੋ ਬ੍ਰਹਮ ਗਿਆਨ ਤੱਕ ਇੱਜ਼ਤ ਵਿੱਚ ਵਾਧਾ ਹੀ ਹੋਈ ਜਾਂਦਾ ਨਾ, ਤੇ ਲੋਕ ਪਰਲੋਕ ਦੀ ਇੱਜ਼ਤ ਉਹਨਾਂ ਨੂੰ ਮਿਲ ਜਾਂਦੀ ਹੈ। ਚੱਲਿਆ ਪਤ ਸਿਓ ਜਨਮ ਸਵਾਰ, ਪਤ ਇੱਜ਼ਤ, ਇਹ ਜਨਮ ਸਵਾਰ ਕੇ ਇਸ ਦੁਨੀਆਂ ਤੋਂ ਗਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਪੜ੍ਹਦੇ ਹਾਂ ਆਪਾਂ ਪੰਕਤੀਆਂ, ਅਸਲ ਵਿੱਚ ਜਨਮ ਦਾ ਸਵਾਰ ਨਾ,
ਅਤੇ ਵਿਗਾੜਨਾ ਦੋ ਪੱਖ ਨੇ ਇਹ। ਸਵਾਰਨਾ ਅਤੇ ਵਿਗਾੜਨਾ ਮਨੁੱਖ ਦੇ ਆਪਣੇ ਹੱਥ ਹੀ ਹੈ। ਜਨਮ ਸਵਾਰ ਕੇ ਜਿਉਂ ਲਵੇ, ਵਧੀਆ ਢੰਗ ਨਾਲ ਜਿਉਂ ਲਵੇ, ਜਨਮ ਵਿਗਾੜ ਕੇ ਜਿਉਂ ਲਵੇ, ਪਾਪੀਆਂ ਦੀ ਵਿਰਤੀ ਵਿੱਚ ਜਿਉਂ ਲਵੇ, ਵਿਸ਼ੇ ਵਿਕਾਰਾਂ ਵਿਸ਼ਈਆਂ ਵਿੱਚ ਜਿਉਂ ਲਵੇ। ਜਿਹੜੇ ਸਵਾਰ ਲੈਂਦੇ ਨੇ, ਆਪਣਾ ਕਰੈਕਟਰ ਸਿਰਜਦੇ ਨੇ ਗੁਰੂ ਕੀ ਮਰਜ਼ਾਦਾ ਵਿੱਚ ਰਹਿ ਕੇ, ਹੁਕਮ ਆਗਿਆ ਵਿੱਚ ਰਹਿ ਕੇ, ਕਹਿੰਦੇ ਉਹ ਚੱਲਿਆ ਪਤ ਸਿਓ ਜਨਮ ਸਵਾਰ। ਇਹਤੇ ਸਵਾਰ ਕੇ ਗਏ, ਕੁਛ ਵਿਗਾੜ ਕੇ ਗਏ, ਜਨਮ ਵੀ ਵਿਗਾੜੇ, ਮੌਤ ਵੀ ਵਿਗਾੜੀ। ਰਾਵਣ ਇੱਕ ਵਿਦਵਾਨ ਪੁਰਸ਼ ਹੈ, ਮੰਨਿਆ ਜਾਂਦਾ ਵੀ ਉਹ ਚਾਰ ਵੇਦ ਜਵਾਨੀ ਕੰਠ ਰੱਖਦਾ ਸੀ, ਚਾਰ ਵੇਦਾਂ ਦੀ ਵਿਦਿਆ ਦਾ ਗਿਆਤਾ ਸੀ, ਇੰਨਾ ਵੱਡਾ ਵਿਦਵਾਨ ਸੀ। ਵਿਦਵਾਨ ਦੇ ਨਾਲ ਨਾਲ ਉਹ ਆਪਣੇ ਸਮੇਂ ਦਾ ਸਾਇੰਟਿਸਟ ਸੀ। ਅਸੀਂ ਸ਼ਾਇਦ ਉਹ ਪੱਖ ਉਹਦਾ ਘੱਟ ਸੋਚਦੇ ਵੇਖਦੇ ਹਾਂ। ਰਾਵਣ ਵਰਗਾ ਉਸ ਸਮੇਂ ਵਿੱਚ ਕੋਈ ਸਾਇੰਟਿਸਟ ਨਹੀਂ ਹੈ। ਕਿਵੇਂ ਨਹੀਂ ਹੈ? ਅੱਜ ਦੇ ਸਮੇਂ ਮਨੁੱਖ ਨੇ ਰਿਸਰਚ ਕਰਕੇ ਸੋਲਰ ਐਨਰਜੀ ਨੂੰ ਵਰਤਣਾ ਸ਼ੁਰੂ ਕੀਤਾ ਕੁਝ ਸਾਲਾਂ ਤੋਂ। ਸੂਰਜੀ ਊਰਜਾ ਦੀ ਵਰਤੋਂ ਕਰਕੇ ਬਿਜਲੀ ਤਿਆਰ ਕੀਤੀ ਹੈ, ਉਹਦੇ ਨਾਲ ਕੋਈ ਪਾਣੀ ਗਰਮ ਕਰ ਲਓ, ਕੋਈ ਹੋਰ ਸਾਧਨ, ਜਿੱਦਾਂ ਮਰਜ਼ੀ ਵਰਤ ਲਵੋ ਇਹਨੂੰ। ਅਤੇ ਅੱਜ ਦੇ ਸਾਇੰਟਿਸਟ ਨੇ ਅਜੇ ਤੱਕ ਚੰਦਰਮਾ ਦੀ ਊਰਜਾ ਨਹੀਂ ਵਰਤੀ। ਚੰਦਰਮਾ ਦੀ ਐਨਰਜੀ ਨੂੰ ਵਰਤ ਸਕਦੇ ਹਾਂ ਕਿ ਨਹੀਂ ਵਰਤ ਸਕਦੇ, ਅਜੇ ਸ਼ਾਇਦ ਸੋਚਿਆ ਨਹੀਂ ਹੋਣਾ। ਹਾਲਾਂਕਿ ਚੰਦਰਮਾ ਦੇ ਵਿੱਚ ਵੀ ਐਨਰਜੀ ਹੈ, ਭਾਵੇਂ ਸੂਰਜ ਤੋਂ ਮਿਲੀ ਹੋਈ ਹੈ। ਚੰਦਰਮਾ ਦੀਆਂ ਕਿਰਨਾਂ ਵਿੱਚ ਵੀ ਇੱਕ ਸ਼ਕਤੀ ਸਮਰੱਥਾ ਹੈ। ਗੁਰੂ ਸਾਹਿਬ ਚੰਦਰਮਾ ਦੀ ਸੀਤਲਤਾ ਦੀ ਗੱਲ ਕਰਦੇ ਨੇ, ਠੰਡਕ ਦੀ ਗੱਲ ਕਰਦੇ ਨੇ, ਉਦਾਹਰਣਾਂ ਵੀ ਕਈ ਥਾਵਾਂ 'ਤੇ, ਦ੍ਰਿਸ਼ਟਾਂਤ ਵੀ, ਪ੍ਰਮਾਣ ਵੀ ਦਿੱਤੇ ਨੇ। ਪਰ ਰਾਵਣ ਕਿੰਨਾ ਵਧੀਆ ਉਹ ਸਾਇੰਟਿਸਟ ਹੋਵੇਗਾ, ਵਿਗਿਆਨੀ ਹੋਵੇਗਾ, ਜਿਹਨੇ ਚੰਦਰਮਾ ਦੀ ਊਰਜਾ ਨੂੰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਆਪਣੀਆਂ ਲੋੜਾਂ ਵਾਸਤੇ ਵਰਤਿਆ ਹੋਇਆ ਸੀ। ਕਿਤੇ ਨਾ ਕਿਤੇ ਇਹ ਦੋਵੇਂ ਤਰ੍ਹਾਂ ਦੀ ਊਰਜਾ ਉਹ ਵਰਤ ਰਿਹਾ ਸੀ। ਤੇ ਪਾਵਨ ਗੁਰਬਾਣੀ ਦਾ ਫਰਮਾਨ ਹੈ, ਕਹਿੰਦੇ ਚੰਦ ਸੂਰਜ ਜਾ ਕੇ ਤਪਤ ਰਸੋਈ। ਉਹਦੀ ਰਸੋਈ ਵਿੱਚ ਚੰਦਰਮਾ ਤੇ ਸੂਰਜ ਦੋਵੇਂ ਹੀ ਕੰਮ ਕਰਦੇ ਸੀ। ਸ਼ਾਇਦ ਅਸੀਂ ਕਲਪਨਾ ਕਰਕੇ ਇੱਦਾਂ ਸੋਚਦੇ ਹੋਣੇ ਆ ਵੀ ਮਨੁੱਖਾ ਸਰੀਰ ਧਾਰ ਕੇ ਉਹਦੀ ਰਸੋਈ 'ਚ ਨੌਕਰਾਂ ਵਾਂਗ ਕੰਮ ਕਰਦੇ ਹੋਣਗੇ, ਪਰ ਜ਼ਿਆਦਾ ਮੰਨਣ ਯੋਗ ਗੱਲ ਇਹ ਹੈ ਵੀ ਸੂਰਜੀ ਊਰਜਾ ਤੇ ਚੰਦਰਮਾ ਦੀ ਊਰਜਾ ਉਹਨੇ ਦੋਵੇਂ ਹੀ ਵਰਤੀਆਂ ਹੋਈਆਂ ਸੀ। ਰਸੋਈ ਦੇ ਅੰਦਰ ਦੋ ਚੀਜ਼ਾਂ ਮੁੱਖ ਨੇ ਬੀਬੀ, ਉਹ ਤੁਹਾਨੂੰ ਤੇ ਜ਼ਿਆਦਾ ਧਿਆਨ ਵਿੱਚ ਨੇ। ਇੱਕ ਤੇ ਅੱਗ ਚਾਹੀਦੀ ਹੈ, ਸਟੋਵ ਚਾਹੀਦਾ, ਕਿਸੇ ਵੀ ਰੂਪ ਵਿੱਚ ਹੋਵੇ ਅੱਗ ਚਾਹੀਦੀ ਹੈ, ਅੱਗ ਤੋਂ ਬਿਨਾਂ ਭੋਜਨ ਨਹੀਂ ਬਣਦਾ। ਦੂਸਰਾ, ਅੱਜ ਦੇ ਸਮੇਂ ਬਹੁਤ ਵੱਡੀ ਲੋੜ ਹੈ ਰਸੋਈ ਦੀ, ਰੈਫਰੀਜਰੇਟਰ, ਫਰਿੱਜ ਹੋਣਾ। ਚੀਜ਼ ਨੂੰ ਜ਼ਿਆਦਾ ਸਮੇਂ ਤੱਕ ਸੰਭਾਲ ਕੇ ਰੱਖਣ ਵਾਸਤੇ ਠੰਡਕ ਚਾਹੀਦੀ ਹੈ। ਤੇ ਚੰਦਰਮਾ ਦੀ ਠੰਡਕ ਕਹਿ ਸਕਦੇ ਹਾਂ ਵੀ ਰੈਫਰੀਜਰੇਟਰ ਵਾਂਗ ਉਹਨੇ ਵਰਤੀ ਹੋਈ ਸੀ। ਸੂਰਜ ਦੀ ਤਪਸ਼ ਉਹਨੇ ਅੱਗ ਦੀ ਤਰ੍ਹਾਂ ਹੀਟ ਐਨਰਜੀ ਨੂੰ ਵਰਤਿਆ ਹੋਇਆ ਸੀ। ਕਿੰਨਾ ਦਿਮਾਗੀ ਬੰਦਾ ਹੈ, ਅਮੀਰ ਹੈ। ਹੁਣ ਤਿੰਨ ਪੱਖ ਹੋ ਗਏ, ਪਹਿਲਾਂ ਤੇ ਧਾਰਮਿਕ ਹੈ ਵੀ ਉਹ ਵੇਦ ਪਾਠੀ ਹੈ ਤੇ ਵੇਦ ਜਵਾਨੀ ਕੰਠ ਰੱਖਦਾ, ਦੂਜਾ ਉਹ ਸਮੇਂ ਦਾ ਵਿਗਿਆਨੀ ਵੀ ਹੈ, ਤੇ ਤੀਸਰਾ ਉਹ ਅਮੀਰ ਵੀ ਹੈ। ਲੰਕਾ ਗੜ ਸੋਨੇ ਕਾ ਪਿਆ, ਸੋਨੇ ਦਾ ਕਿਲਾ ਸੀ ਉਹਦਾ ਲੰਕਾ। ਕਈ ਵਾਰੀ ਅਸੀਂ ਇਸ ਤਰ੍ਹਾਂ ਸੋਚਦੇ ਹੋਵਾਂਗੇ ਵੀ ਸ਼ਾਇਦ ਸਾਰੀਆਂ ਕੰਧਾਂ ਸੋਨੇ ਦੀਆਂ ਹੋਣਗੀਆਂ, ਇੱਦਾਂ ਚਾਹੇ ਨਾ ਵੀ ਹੋਵੇ। ਕਿਸੇ ਮਹਿਲ ਦੇ ਉੱਤੇ, ਇਮਾਰਤ ਦੇ ਉੱਤੇ ਸੋਨੇ ਦਾ ਪੱਤਰਾ ਚੜ੍ਹਿਆ ਹੋਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਅਮੀਰੀ ਦੇ ਪੱਖ ਤੋਂ, ਜਿਸ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਆਪਾਂ ਦਰਸ਼ਨ ਕਰਦੇ ਹਾਂ। ਸੋ ਉਹਦਾ ਜਿਹੜਾ ਜਿੰਨਾ ਵੀ ਲੰਕਾ ਦਾ ਕਿਲਾ ਸੀ ਪ੍ਰਮੁੱਖ, ਜਿੱਥੇ ਉਹਦੀ ਰਿਹਾਇਸ਼ ਸੀ, ਉਹਦੇ ਉੱਤੇ ਸੋਨੇ ਦੇ ਪੱਤਰੇ ਚੜ੍ਹੇ ਹੋਏ ਸੀ, ਆਪਾਂ ਇੱਦਾਂ ਤੇ ਘੱਟੋ ਘੱਟ ਮੰਨ ਸਕਦੇ ਹਾਂ ਨਾ। ਤੇ ਅਮੀਰ ਹੈ, ਹੁਣ ਤਿੰਨ ਗੁਣ ਉਹਦੇ ਸਾਹਮਣੇ ਆਉਂਦੇ ਨੇ, ਪਰ ਤਿੰਨ ਗੁਣਾਂ ਦੇ ਉੱਤੇ ਪਰਦਾ ਪੈ ਗਿਆ ਇੱਕ ਔਗਣ ਦੇ ਨਾਲ, ਇੱਕ ਗਲਤੀ ਹੋ ਗਈ ਉਹ ਤੋਂ ਜ਼ਿੰਦਗੀ ਵਿੱਚ।
ਗਲਤੀ ਕੀ ਹੋਈ ਹੈ ਵੀ ਜਿਸ ਵੇਲੇ ਲਛਮਣ ਨੇ ਉਹਦੀ ਭੈਣ ਦਾ ਨੱਕ ਵੱਢਿਆ, ਬੇਇੱਜ਼ਤੀ ਕੀਤੀ ਇੱਕ ਤਰ੍ਹਾਂ ਦੇ ਨਾਲ, ਭੈਣ ਦੀ ਹੋਈ ਸੀ ਬੇਇੱਜ਼ਤੀ। ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰੇਗਾ ਭੈਣ ਦੀ ਬੇਇੱਜ਼ਤੀ, ਅੱਜ ਵੀ ਨਹੀਂ ਕਰੇਗਾ ਜੇ ਥੋੜ੍ਹੀ ਬਹੁਤੀ ਵੀ ਅਣਖ ਹੋਵੇ। ਉਹਦਾ ਰਿਐਕਟ ਕਰਨਾ, ਕਿਸੇ ਨਾ ਕਿਸੇ ਰੂਪ ਵਿੱਚ ਬਦਲਾ ਲੈਣਾ ਤੇ ਵਾਜਬ ਸੀ, ਇੱਥੋਂ ਤੱਕ ਉਹਦੀ ਕੋਈ ਗਲਤੀ ਨਹੀਂ। ਇਸ ਤੋਂ ਅੱਗੇ ਉਹ ਗਲਤੀ ਕਰਦਾ, ਉਹ ਗਲਤੀ ਕੀ ਕਰਦਾ ਵੀ ਬਦਲਾ ਲੈਣ ਦਾ ਜਿਹੜਾ ਢੰਗ ਚੁਣਦਾ ਉਹ ਨਹੀਂ ਸਹੀ ਚੁਣ ਪਾਉਂਦਾ। ਉਹਨੇ ਕਿਹਾ ਵੀ ਮੇਰੀ ਭੈਣ ਦੀ ਯਾਨੀ ਇੱਕ ਔਰਤ ਦੀ ਬੇਇੱਜ਼ਤੀ ਹੋਈ ਹੈ ਤੇ ਇਹਨਾਂ ਦੀ ਔਰਤ ਦੀ ਬੇਇੱਜ਼ਤੀ ਕਰਾਂ, ਬਸ ਇਹ ਗਲਤੀ ਕਰ ਗਿਆ। ਜੇ ਜੰਗ ਕਰਦਾ ਨਾ ਮੈਦਾਨ ਵਿੱਚ, ਬਾਅਦ ਵਿੱਚ ਵੀ ਤੇ ਹੋਇਆ ਹੀ ਹੈ, ਇਸ ਢੰਗ ਨਾਲ ਬਦਲਾ ਲੈਂਦਾ ਸ਼ਾਇਦ ਇਤਿਹਾਸ ਦੇ ਪੱਖ ਕੁਝ ਹੋਰ ਹੁੰਦੇ। ਤੇ ਸਤਿਗੁਰੂ ਸਾਹਿਬ ਨੇ ਉਹਦੇ ਇੰਨੇ ਸੁੰਦਰ ਦਿਮਾਗ, ਪੜ੍ਹੇ ਲਿਖੇ ਦਿਮਾਗ ਤੋਂ ਹੋਈ ਗਲਤੀ ਕਾਰਨ ਆਖਿਆ ਵੀ ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਗੁਰੂ ਪਾਤਸ਼ਾਹ ਦੀਆਂ ਨਜ਼ਰਾਂ ਵਿੱਚ ਇੱਕ ਮੂਰਖ ਸਾਬਤ ਹੋ ਗਿਆ ਉਹ, ਤੇ ਜਨਮ ਸਵਾਰਦਿਆਂ ਸਵਾਰਦਿਆਂ ਉਲਟਾ ਮੌਤ ਵੀ ਵਿਗਾੜ ਲਈ, ਵਧੀਆ ਮੌਤ ਨਹੀਂ ਮਰ ਸਕਿਆ ਤੇ ਅੱਜ ਤੱਕ ਉਹਦੇ ਪੁਤਲੇ ਬਣਾ ਕੇ ਦੁਨੀਆ ਸਾੜੀ ਜਾ ਰਹੀ ਹੈ। ਪੁਤਲੇ ਕਿਹਨਾਂ ਦੇ ਸਾੜੇ ਜਾਂਦੇ ਨੇ, ਜਿਹਨਾਂ ਨਾਲ ਸਮਾਜ ਨੂੰ ਨਫ਼ਰਤ ਹੋ ਜਾਵੇ। ਇੰਡੀਆ ਵਿੱਚ ਤੇ ਮੰਤਰੀਆਂ ਦੇ ਪੁਤਲੇ ਆਮ ਹੀ ਫੂਕੇ ਜਾਂਦੇ ਨੇ, ਕਾਰਨ ਤੇ ਨਫ਼ਰਤ ਹੈ ਵੀ ਸਾਡੇ ਲਈ ਵਧੀਆ ਕੰਮ ਨਹੀਂ ਕਰ ਰਿਹਾ ਜਾਂ ਵਾਅਦੇ ਪੂਰੇ ਨਹੀਂ ਕੀਤੇ ਇਤਿਆਦਿਕ। ਸੋ ਰਾਵਣ ਨੇ ਆਪਣੀ ਮੌਤ ਵਿਗਾੜ ਲਈ ਇੱਕ ਤਰ੍ਹਾਂ ਨਾਲ, ਸਮਾਜ ਦੀਆਂ ਨਜ਼ਰਾਂ ਵਿੱਚ ਨੀਵਾ ਹੋ ਗਿਆ। ਮੈਂ ਫਿਰ ਬੇਨਤੀ ਕਰਾਂ, ਇੱਕ ਜਨਮ ਸਵਾਰ ਕੇ ਜਾਣਾ ਹੈ, ਮੌਤ ਵੀ ਸਵਰ ਜਾਂਦੀ ਹੈ, ਇੱਕ ਤੇ ਜਨਮ ਨਹੀਂ ਸਵਰਿਆ ਤੇ ਮੌਤ ਵੀ ਵਿਗੜ ਜਾਂਦੀ ਹੈ। ਇਹ ਆਪਣਾ ਫੈਸਲਾ ਹੈ ਮਨੁੱਖ ਦਾ ਵੀ ਜਨਮ ਸਵਾਰ ਕੇ ਜਾਣਾ ਕਿ ਮੌਤ ਵੀ ਵਿਗਾੜ ਕੇ ਜਾਣਾ ਹੈ। ਸੋ ਅੱਜ ਦੇ ਸ਼ਬਦ ਰਾਹੀਂ ਮੇਰੇ ਸਤਿਗੁਰੂ ਨੇ ਉਸ ਇੱਜ਼ਤ ਦੀ ਗੱਲ ਕੀਤੀ ਹੈ ਜਿਹੜੀ ਪਰਲੋਕ ਵਿੱਚ ਕੰਮ ਕਰੇ। ਮੈਂ ਪਹਿਲਾਂ ਉਹ ਪ੍ਰਮਾਣ ਅੱਗੇ ਤੋਰਦੇ ਹਾਂ। ਕਹਿੰਦੇ ਚੱਲਿਆ ਪਤ ਸੀ ਉਹ ਜਨਮ ਸਵਾਰ, ਵਾਜਾ ਵਾਈ ਸੀ। ਵਾਜੇ ਕਦੋਂ ਵੱਜਦੇ ਨੇ? ਖੁਸ਼ੀਆਂ ਮੌਕੇ, ਵਿਆਹ ਸ਼ਾਦੀਆਂ ਮੌਕੇ ਵਾਜੇ ਵੱਜਦੇ ਨੇ। ਅੱਜ ਕੱਲ੍ਹ ਇਹਨਾਂ ਦੇਸ਼ਾਂ ਵਿੱਚ ਸਾਡੀ ਤਰਜੇ ਜ਼ਿੰਦਗੀ ਬਦਲ ਗਈ। ਹੁਣ ਭਾਵੇਂ ਅਸੀਂ ਬਰਾਤ ਵੇਲੇ ਵਾਜੇ ਇੱਥੇ ਨਹੀਂ ਵਜਾਉਂਦੇ, ਪਰ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਬੈਂਕਟ ਹਾਲ ਕਿਸੇ ਥਾਂ 'ਤੇ ਜਾ ਕੇ ਨੱਚਣ ਟੱਪਣ 'ਤੇ ਮਨੁੱਖ ਲੱਗ ਹੀ ਪੈਂਦੇ ਨੇ ਨਾ ਸਾਜ਼ਾਂ ਦੇ ਉੱਤੇ ਅਲੱਗ ਅਲੱਗ। ਕਹਿਣ ਦਾ ਭਾਵ, ਵਾਜੇ ਵੱਜਣੇ ਖੁਸ਼ੀ ਦਾ ਪ੍ਰਤੀਕ ਹੈ। ਸਤਿਗੁਰੂ ਕਹਿੰਦੇ ਜਿਹੜੇ ਗੁਰਮੁਖ ਨੇ ਇਸ ਦੁਨੀਆਂ ਵਿੱਚ ਆਪਣਾ ਜੀਵਨ ਸਵਾਰ ਕੇ ਇੱਜ਼ਤ ਨਾਲ ਪਰਲੋਕ ਵਿੱਚ ਜਾਂਦੇ ਨੇ, ਵਾਜਾ ਵਾਈ ਸੀ, ਉਹਨਾਂ ਦਾ ਸਤਿਕਾਰ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਇਸ ਤਰ੍ਹਾਂ ਕੀਤਾ ਜਾਂਦਾ ਜਿਵੇਂ ਇੱਥੇ ਵਾਜੇ ਵਜਾ ਕੇ ਕੀਤਾ ਜਾਂਦਾ ਹੈ। ਵੈਲਕਮ, ਮੋਸਟ ਵੈਲਕਮ। ਤੇ ਨਾਲ ਅਗਲੀ ਗੱਲ ਹੋਰ ਆਖੀ, ਕਹਿੰਦੇ ਮਾਨਸ ਕਿਆ ਵਿਚਾਰਾ, ਤੇ ਉਹ ਲੋਕ ਸੁਣਾਏ ਸੀ ਇਹ ਮਹਿਮਾ ਜਿਹੜੀ ਵਡਿਆਈ ਹੈ ਨਾ, ਸਤਿਕਾਰ ਹੈ। ਇੱਕ ਮਾਤ ਲੋਕ ਦੀ ਗੱਲ ਛੱਡੋ, ਤਿੰਨਾਂ ਲੋਕਾਂ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਜਾਂਦੀ ਹੈ, ਉਹਨਾਂ ਦੀ ਵਡਿਆਈ ਹੋ ਜਾਂਦੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਗੁਰਦੇਵ ਕਹਿ ਰਹੇ ਨੇ, ਕਹਿੰਦੇ ਪਤ ਰਾਖੀ ਗੁਰਪਾਰ ਬ੍ਰਹਮ, ਗੁਰਮੁਖਾਂ ਦੀ ਇੱਜ਼ਤ ਰੱਖਦਾ ਹੈ ਮੇਰਾ ਵਾਹਿਗੁਰੂ, ਵੈਸੇ ਤੇ ਪ੍ਰਤੱਖ ਵੀ ਰੱਖਦਾ ਹੈ, ਉਹ ਪ੍ਰਹਲਾਦ ਦੀ ਵੀ ਰੱਖਦਾ ਹੈ, ਨਾਮਦੇਵ ਦੀ ਵੀ ਰੱਖਦਾ, ਭਗਤ ਕਬੀਰ ਜੀ ਨੂੰ ਵੀ ਸਜਾਏ ਮੌਤ ਮਿਲੀ ਹੈ, ਭਗਤਾਂ ਨੂੰ ਸਜਾਏ ਮੌਤ ਮਿਲੀ ਹੈ, ਬਹੁਤਿਆਂ ਨੂੰ ਯਾਦ ਰੱਖਣਾ, ਪ੍ਰਹਲਾਦ ਨੂੰ, ਨਾਮਦੇਵ ਨੂੰ, ਕਬੀਰ ਜੀ ਨੂੰ ਸਜਾਏ ਮੌਤ ਹੋਈ ਹੈ। ਔਰ ਤਿੰਨਾਂ ਦੀ ਸਜਾਏ ਮੌਤ ਮੇਰੇ ਵਾਹਿਗੁਰੂ ਨੇ ਰੋਕੀ ਹੈ ਜਾਂ ਬਚਾਈ ਹੈ। ਕਬੀਰ ਜੀ ਨੂੰ ਦੋ ਤਿੰਨ ਯਤਨ ਵੀ ਕੀਤੇ ਨੇ, ਪਹਿਲਾਂ ਤੇ ਬੇੜੀ ਵਿੱਚ, ਪਹਿਲਾਂ ਤਾਂ ਹੱਥ ਪੈਰ ਸੰਗਲਾਂ ਨਾਲ ਬੰਨ੍ਹ ਦਿੱਤੇ, ਬੇੜੀਆਂ ਉਹ ਵੀ ਮਾਰ ਦਿੱਤੀਆਂ, ਫਿਰ ਬੇੜੀ ਵਿੱਚ ਬਿਠਾ ਕੇ ਗੰਗਾ ਦੀ ਡੂੰਘਾਈ ਵਾਲੀ ਥਾਂ ਤੇ ਲਿਜਾ ਕੇ ਸੁੱਟਿਆ ਹੈ ਵੀ ਹੜ ਜਾਵੇਗਾ, ਮਰ ਜਾਵੇਗਾ। ਤੇ
सतगुरु पातशाह गुरबाणी राही भगत कबीर जी खुद ये गल कहिंदे ने, कहिंदे जदों बेड़ी राही मैनू सुट्टिया ना मेरे वाहगुरु का एक चमत्कार ही वरत गया। पानी की लहर आई बहुत बड़ा झटका वजिया मैनू, ते जदों झटका वजिया जिहड़ी ओ संगली बन्नी सी ना हत्थां पैरां नूं, ओह टुट गई कथां तों किते खोड़ी ओहदी खुल गई झटके दे नाल, ते ओ सारी जंजीर खुल गई। फिर पता तुहानूं इक थां तों खुल जावे सारी खोलणी सौखी है। कहिंदे गंगा की लहर मेरी टूटी जंजीर, हुण गुरु ग्रंथ साहिब कह रहे ने, साखी कली थोड़ो है। मृगशाला पर बैठे कबीर, कहिंदे ऐसी खेड बरती पाणी दी सतह दे उत्ते मृगशाल बिसी, ते मैं चौंकड़ा मार के उहदे ते बैठा सी, किरपा ऐसी कीती सहजे सहजे मैं किनारे आ गया। एक बारी फिर सजाए मौत है, कारण ते अलग अलग रहे ने, साखियां लंबियां हो जांदियां ने, समा नहीं हुंदा। उह सजाए मौत काजी दे रहा है, वह इस्लामिक ढंग दे नाल दित्ती जा रही है। कहिंदे भी मस्त हाथी दे कोलों ठुड्डे मरवा के मारना है इसनूं, ते सधारण नहीं। आ जिस तरह अजकल बोरियां हुंदियां ने, थैले हुंदे ने ना, इस ढंग दे नाल कबीर जी दी पोटली बन्नी है, भाव चंगी तरह बन लिया, गोल मोल जिहा कर दिता, शरीर इकट्ठा कर दिता, ते महावत हाथी दे उपर बैठा कबीर जी नूं पोटली बन के सामने सुट्टिया होया कह लिए, ते हाथी दे ठुड्डे मरवाए जाने ने। काजी महावत नूं कहिंदा वी हाथी तोर अगे नूं, ते हाथी पहलां ते अगे वधिया नहीं, पर महावत ने अपनी प्रेरणा दे तरीके नाल हाथी अगे वधाया। हाथी ठुड्डा नहीं मार रहा, किते ना किते इन्हां जीवां नूं वी शायद कोई अनुभव जागदा हुंदा है। आखिर नूं महावत ने उहदे कोल कुंडा है, उहदे कोल उहदी आग्या विच वी हाथी कुछ ना कुछ ठुड्डा मरवा दिता, एक ठुड्डा हाथी ने मार दिता। जदों कबीर जी दे ओह ठुड्डा लग्गिया ना, ते कबीर जी नूं तकलीफ होई जां ना होई, कह लिए रब दे प्यारे ते जर जांदे ने भाणे दे विच, जां कह लो वाहिगुरु किरपा कर दिंदा है, पर हाथी दे पैर दे उत्ते इन्नी चोट लगी जिन्नी उहनूं कदे जिंदगी विच पहलां होई ओ नहीं। और कबीर जी लिखदे ने इह गल, हस्त भाग कर चीसां मारै, हाथी पिछे नूं भज लिया, चंगिहाड़ा मार रिहा, पर बूझी नहीं काजी अंधियारा, कोल खड़े काजी नूं इह गल समझे नहीं आई वी हाथी नूं तकलीफ क्यों होई है, हाथी क्यों पिछे नूं भज गया। वह अन्ने दा अन्ने ही रह गया अकल दे पक्ख तों। मैं तां बेनती कर रहा सी वी दुनिया वालिया ने ते भगतां नूं सजाए मौत तक दित्ती है, एक बार थोड़ो अनेकां बारी मनसूर कतल कर दिता, अनेकां होर सज्जन ऐसे गुरमुख प्यारे कतल कीते गए, साहिब श्री गुरु अर्जन देव साहिब नूं शहीद कीता है, गुरु तेग बहादुर साहिब नूं शहीद कीता है, उस तों अगे ते साडी शहीदां दी लड़ी बहुत लंबी है। सतगुरु पातशाह अपने गुरमुखां दी इज्जत पर तख भी बचाउंदे ने, पर जिहड़ा ढंग है बचाउण दा, सतगुरु कहिंदे ताज पर पंच मोह विकार, किवें बचाउंदे ने इज्जत, उन्हां दे जीवन विच्चों ठगियां फरेबियां कढ दिंदे ने, धोखे वाली जिंदगी कढ दिंदे ने, सच्ची सुची किरत वाला जीवन सिरज दिंदे ने, वी भाई इही करना है। उन्हां दे विच्चों मोह कढ दिंदे ने, वी पदार्थां दा मोह, धीआं पुत्तरां दा मोह वी छडा दिंदे ने। उन्हां दे विच्चों विकार जिहड़े विशे विकार ने, काम क्रोध लोभ मोह अहंकार, शब्द स्पर्श रूप रस गंध द्वेष ईरखा बकीली आसा तृष्णा, जिन्ने भी औगण ने ਉਹ ਉਹਨਾਂ ਦੇ ਜੀਵਨ ਵਿੱਚੋਂ ਕੱਢ ਦਿੱਤੇ ਨੇ। ਜੀਵਨ ਨਿਖਰ ਜਾਂਦਾ, ਜੀਵਨ ਪਵਿੱਤਰ ਹੋ ਜਾਂਦਾ ਹੈ। ਇਸ ਕਰਕੇ ਹੁਣ ਪ੍ਰੇਰਣਾ ਕਰਦੇ ਨੇ, ਕਹਿੰਦੇ ਨਾਨਕ ਸੋ ਅਰਾਧੀਐ ਅੰਤ ਨਾ ਪਾਰਾਵਾਰ, ਜਿਹੜਾ ਪਾਰਾਵਾਰ ਤੋਂ ਰਹਿਤ ਹੈ, ਅੰਤ ਨਹੀਂ ਜਿਹਦਾ ਪਾਇਆ ਜਾ ਸਕਦਾ ਮੇਰੇ ਵਾਹਿਗੁਰੂ ਦਾ, ਸੋ ਅਰਾਧੀਐ। ਐ ਗੁਰਮੁਖ ਪਿਆਰਿਓ ਸਤਸੰਗੀ ਜਨੋ, ਕਹਿੰਦੇ ਉਹਦਾ ਆਰਾਧਨ ਕਰਿਆ ਕਰੋ, ਸਿਮਰਨ ਕਰਿਆ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਅੱਗੇ ਪੌੜੀ ਰਾਹੀਂ ਵਿਸਥਾਰ ਸਾਹਿਤ ਦਾ ਜ਼ਿਕਰ ਕਰ ਰਹੇ ਨੇ। ਕਹਿੰਦੇ ਪੱਪਾ ਪਰਮਿਤ ਭਾਰ ਨਾ ਪਾਇਆ, ਜਿਹਦੀ ਮਰਜ਼ਾਦਾ ਨੂੰ ਕੋਈ ਨਾਪ ਤੋਲ ਨਹੀਂ ਸਕਦਾ, ਕਹੀਏ ਵੀ ਉਹਦੀ ਕੀਮਤ ਨਹੀਂ ਪਾ ਸਕਦਾ ਜਾਂ ਸਮਝ ਨਹੀਂ ਸਕਦਾ, ਉਹ ਪਾਰਾ ਵਾਰ ਤੋਂ ਪਰੇ ਹੈ, ਉਹਨੂੰ ਪਾਰ ਨਹੀਂ ਕੋਈ ਪਾ ਸਕਦਾ। ਨਾਲ ਹੀ ਆਖਿਆ ਪਤਿਤ ਪਾਵਨ ਅਗਮ ਹਰ ਰਾਇਆ, ਉਹ ਵਾਹਿਗੁਰੂ ਰਾਜਾ ਰੂਪ ਵੀ ਹੈ, ਪਹੁੰਚ ਤੋਂ ਪਰੇ ਹੈ, ਅਗਮ ਹੈ ਅਤੇ ਪਤਿਤ ਪਾਵਨ ਹੈ। ਉਹਦਾ ਵਿਸ਼ੇਸ਼ ਗੁਣ ਹੈ, ਪਾਪੀਆਂ ਨੂੰ ਪਵਿੱਤਰ ਕਰ ਦਿੰਦਾ, ਉਹ ਰਾਕਸ਼ਾਂ ਨੂੰ ਸੰਤ ਬਣਾ ਦਿੰਦਾ, ਉਹ ਚੋਰਾਂ ਨੂੰ ਸਾਧ ਬਣਾ ਦਿੰਦਾ ਹੈ, ਉਹ ਠੱਗਾਂ ਨੂੰ ਭਗਤ ਬਣਾ ਦਿੰਦਾ ਹੈ, ਇਹ ਉਹਦਾ ਗੁਣ ਹੈ। ਹੋਤ ਪਨੀਤ ਕੋਟ ਅਪਰਾਧੂ, ਕਰੋੜਾਂ ਅਪਰਾਧੀ ਜਨ ਜਾਂ ਕਰੋੜਾਂ ਅਪਰਾਧ ਕਰਨ ਵਾਲੇ ਜਿਹੜੇ ਲੋਕ ਨੇ ਉਹਦੀ ਸ਼ਰਨ ਵਿੱਚ ਆ ਕੇ ਪਵਿੱਤਰ ਹੋ ਜਾਂਦੇ ਨੇ। ਅੰਮ੍ਰਿਤ ਨਾਮ ਜਪ ਹੈ ਮਿਲ ਸਾਧੂ, ਕੌਣ ਹੁੰਦੇ ਨੇ ਪਵਿੱਤਰ? ਸਾਧ ਸੰਗਤ ਵਿੱਚ ਸਤਿਗੁਰੂ ਨੂੰ ਮਿਲ ਕਰਕੇ ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਨੇ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਦੋ ਕੁ ਮਿੰਟ ਲਈ ਆਪਾਂ ਸਾਰੇ ਜਪ ਲਈਏ, ਸਾਰ ਦਿਓ।

ਪਰਪੰਚ ਤ੍ਰੋਹ ਮੋਹ ਮਿਟਨਾਈ ਉਹਨਾਂ ਗੁਰਮੁਖਾਂ ਦੇ ਵਿੱਚੋਂ ਠੱਗੀਆਂ ਫਰੇਬੀਆਂ ਕੱਢ ਦਿੱਤੀਆਂ, ਧਰੋ ਆਦਿਕ ਮੇਟ ਦਿੱਤੇ, ਜਾ ਕਹੋ ਰੱਖੋ ਆਪ ਕਸਾਈ। ਵਾਹਿਗੁਰੂ ਜਿਨ੍ਹਾਂ ਨੂੰ ਰੱਖਦਾ ਫਿਰ ਇਸ ਤਰੀਕੇ ਨਾਲ ਰੱਖਦਾ, ਉਹਨਾਂ ਦੇ ਜੀਵਨ ਸਵਾਰਦਾ, ਗੁਣ ਪੈਦਾ ਕਰਦਾ। ਪਾਤ ਸਾਹੋ ਸ਼ਤਰ ਸਿਰ ਸੋ, ਉਹ ਵਾਹਿਗੁਰੂ ਐਸਾ ਪਾਤਸ਼ਾਹ ਜੋ ਜਿਹਦੇ ਸਿਰ ਤੇ ਸ਼ਤਰ ਹਮੇਸ਼ਾ ਹੀ ਝੁਲਦਾ, ਸਦੀਵੀ ਸ਼ਤਰ ਹੈ, ਭਾਵ ਉਹਦੀ ਪਾਤਸ਼ਾਹੀ ਸਦਾ ਹੀ ਕਾਇਮ ਹੈ ਉਹਦੇ ਬਰਾਬਰ। ਨਾਨਕ ਦੂਸਰ ਅਵਰ ਨਾ ਕੋ, ਉਹਦੀ ਪਾਤਸ਼ਾਹੀ ਦੇ ਬਰਾਬਰ ਕਿਸੇ ਦੀ ਪਾਤਸ਼ਾਹੀ ਨਹੀਂ ਪਹੁੰਚ ਸਕਦੀ। ਇੱਕ ਬਾਦਸ਼ਾਹ ਇੱਕ ਪਾਤਸ਼ਾਹ, ਥੋੜ੍ਹਾ ਜਿਹਾ ਭੇਦ ਹੈ ਇਹਨਾਂ ਵਿੱਚ। ਬਾਦ ਹੁੰਦਾ ਝਗੜਾ, ਬਾਦਸ਼ਾਹ ਹੁੰਦਾ ਜਿਹੜਾ ਝਗੜੇ ਦੇ ਆਧਾਰ ਤੇ ਕਿਸੇ ਇਲਾਕੇ ਵਿੱਚ ਕਬਜ਼ਾ ਕਰਕੇ ਬਣਿਆ ਹੋਇਆ, ਉਹਦੀਆਂ ਹੱਦਾਂ ਨੇ, ਉਨੀ ਕੁ ਹੱਦ ਦਾ ਬਾਦ।

ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਸਰਬ ਸੰਗਤਾਂ ਦਾ ਅਸੀਸ ਬਖਸ਼ਿਸ਼ ਕਰੋ ਦੇਹ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਹਿਬ ਸਿਉ ਮੇਲ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਹਮੇਰੀ ਮਾਏ ਸਤਿਗੁਰ ਤਾ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਪਰਿਆ ਸਭ ਦੋ ਤਾਂ ਗਾਵੋ ਹਰੀ ਕੇਰਾ

ਸਭਨਾ ਗੱਲਾਂ ਸਮਰੱਥ ਸੁਆਮੀ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਰਤਾ ਤੇਰੇ ਸਭ ਕਿਛੁ ਹੈ।

ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਕਰ ਸਾਤ ਸੁਖ ਮਨ ਆਏ ਵਸਿਆ।

ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਫਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਸ਼ਬਦ ਦੀ ਵਿਚਾਰ 6 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਮਹਾਰਾਜ ਭਾਈ ਹਰਜੀਤ ਸਿੰਘ ਸਰੀਰਕ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਅਤੇ ਆਪ ਜੀ ਦੇ ਦਰ ਤੇ ਦੇਗਾਂ ਦੀ ਸੇਵਾ ਕਰਵਾ ਰਹੇ ਹਨ ਅੰਗਦ ਸਿੰਘ ਤਥਾ ਸਮੁੱਚੇ ਹੀ ਪਰਿਵਾਰ ਵੱਲੋਂ ਬੇਟੀ ਸਿਦਕ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਹੈ ਅਤੇ ਆਪ ਜੀ ਦੇ ਦਰ ਤੇ ਮਹਾਰਾਜ ਦੇਗਾਂ ਦੀ ਸੇਵਾ ਕਰਵਾ ਰਹੇ ਹਨ ਸਿਮਰਜੀਤ ਕੌਰ ਤਥਾ ਸਮੁੱਚੇ ਹੀ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਮਹਾਰਾਜ ਜਿਨ੍ਹਾਂ ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਵਾ ਰਹੇ ਹਨ ਕਿਰਪਾ ਕਰਨੀ ਮਹਾਰਾਜ ਜੋ ਮੰਗ ਹੈ ਠਾਕੁਰ ਆਪਣੇ ਤੇ
ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸੇਵਕਾਂ ਦੀਆਂ ਝੋਲੀਆਂ ਭਰ ਕੇ ਨਿਵਾਜਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚਾਹੈ।

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰ ਸਹੁ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਜੀਤ ਸਿੰਘ ਜੀ ਬੈਂਕਾ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਦੀ ਕਥਾ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਾਗੀ ਜੱਥਾ। ਹੁਣ ਸਮਾਂ ਕਥਾ ਦਾ ਹੈ। ਸੰਤ ਗਿਆਨੀ ਮਹਿੰਦਰ ਸਿੰਘ ਜੀ ਭੜੀ ਵਾਲੇ ਤਿੰਨਾਂ ਪਾਸੋਂ ਚੱਲੇ ਲੜੀਵਾਰ, ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ, ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਸੰਸਾਰ ਦੁਆਰ ਸਨਮੁਖ ਓਟ ਗਹੇ ਕੋਟ ਬਿਆਸਾਤ ਹੈ ਜੈਸੇ ਤੋ ਸਮੁੰਦਰ ਜਲ ਬਿਮਲ ਬਹੁਤ ਬਸੈ ਏਕ ਏਕ ਕੈ ਪੈ ਪਾਰ ਪਹੁੰਚਾਤ ਹੈ ਤੈਸੇ ਗੁਰ ਸਿੱਖ ਸਾਖਾ ਅਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਨੀਮੁਲ ਸਕਸਤਹਿ ਗਰੀਬੁਲ ਪ੍ਰਸਤਹਿ, ਰਾਜਨ ਰਾਜ ਭਾਨ ਅਨਪਾਨ, ਦੇਵ ਅਨ ਦੇਵ ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ, ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਰੁਝੇਵਿਆਂ ਭਰੀ ਮਨੁੱਖਾ ਜ਼ਿੰਦਗੀ ਦੇ ਕੁਝ ਸਵਾਸਾਂ ਨੂੰ ਗੁਰੂ ਕੇ ਲੇਖੇ ਵਿੱਚ, ਗੁਰੂ ਦੇ ਪਿਆਰ ਵਿੱਚ ਬਤੀਤ ਕਰਦਿਆਂ, ਸਫਲ ਕਰਦਿਆਂ, ਗੁਰੂ ਪਿਆਰਿਓ ਸਤਸੰਗਤ ਦੀਆਂ ਘੜੀਆਂ ਨੂੰ ਮਾਨਣ ਦਾ ਸੁਭਾਗ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਤੁਰਕੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕੀਤੇ ਨੇ। ਵੱਡੀ ਵਡਿਆਈ ਹੈ ਗੁਰੂ ਕੇ ਕੀਰਤਨ ਦੀ। ਸਤਿਗੁਰੂ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸਹਿ, ਤਿੰਨ ਜਮ ਜਾ ਗਾਤੀ ਲੁੱਟ ਹੈ, ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੁੱਟ ਹੈ। ਇੱਕ ਧਰਮ ਕਰਮ ਹੁੰਦਾ ਹੈ, ਇੱਕ ਕਰਮ ਧਰਮ ਹੁੰਦਾ ਹੈ। ਉਹੀ ਦੋ ਸ਼ਬਦ ਨੇ ਕਰਮ ਅਤੇ ਧਰਮ, ਪਰ ਤਰਤੀਬ ਵਿੱਚ ਬੜਾ ਅੰਤਰ ਹੈ। ਜੇ ਤੇ ਧਰਮ ਅੱਗੇ ਬੋਲੀਏ ਤੇ ਕਰਮ ਪਿੱਛੇ ਬੋਲੀਏ, ਧਰਮ ਕਰਮ ਬੋਲੀਏ, ਇਹਦਾ ਮਤਲਬ ਹੋਰ ਬਣ ਜਾਂਦਾ ਹੈ। ਤੇ ਜੇ ਕਰਮ ਧਰਮ ਬੋਲੀਏ, ਕਰਮ ਅੱਗੇ ਲਾਈਏ, ਤੇ ਇਹਦਾ ਅਰਥ ਹੋਰ ਹੋ ਜਾਂਦਾ ਹੈ। ਕਰਮ ਅੱਗੇ ਆ ਗਿਆ, ਧਰਮ ਪਿੱਛੇ ਰਹਿ ਗਿਆ, ਇਹ ਕਰਮ ਧਰਮ ਹੈ। ਕਿਵੇਂ? ਕੋਈ ਕਰਮ ਆਰੰਭ ਕੀਤਾ ਸੀ ਧਰਮ ਦੇ ਨਾਂ ਤੇ, ਧਰਮ ਦੀ ਅਗਵਾਈ ਵਿੱਚ ਕਰਮ ਕਰਦਿਆਂ ਕਰਦਿਆਂ ਕਰਮ ਦੇ ਵਿੱਚ ਕਠੋਰਤਾ ਆ ਗਈ, ਸੁਭਾਅ ਵਿੱਚ ਕੱਟੜਤਾ ਆ ਗਈ, ਕਰਮ ਦੀ ਕੱਟੜਤਾ। ਤੇ ਜਦੋਂ ਕਰਮ ਦੀ ਕੱਟੜਤਾ ਆ ਜਾਂਦੀ ਹੈ, ਫਿਰ ਧਰਮ ਪਿੱਛੇ ਹਟ ਜਾਂਦਾ ਹੈ, ਤੇ ਇਹਨੂੰ ਕਰਮ ਧਰਮ ਕਿਹਾ ਜਾਂਦਾ ਹੈ। ਧਰਮ ਦੇ ਨਾਂ ਤੇ ਕੰਮ ਕੀਤਾ ਪਰ ਧਰਮ ਵਿੱਚੋਂ ਅਲੋਪ ਹੋ ਗਿਆ। ਤੇ ਜੇ ਧਰਮ ਦੀ ਅਗਵਾਈ ਦੇ ਵਿੱਚ ਕਰਮ ਚੱਲਦਾ ਰਹੇ, ਧਰਮ ਦੀ ਰੁਸ਼ਨਾਈ ਵਿੱਚ ਚੱਲਦਾ ਰਹੇ, ਫਿਰ ਉਹ ਧਰਮ ਕਰਮ ਹੀ ਹੁੰਦਾ ਹੈ। ਭਾਵ ਕਰਮ ਤੇ ਕਰ ਰਹੇ ਹਾਂ ਪਰ ਅਗਵਾਈ ਧਰਮ ਦੇ ਰਿਹਾ, ਪਰ ਉਪਕਾਰ ਕਰਨਾ ਧਰਮ ਦੀ ਅਗਵਾਈ ਵਿੱਚ ਕਰਨਾ, ਸੇਵਾ ਕਰਨੀ ਹੈ ਧਰਮ ਦੀ ਅਗਵਾਈ ਵਿੱਚ ਕਰਨੀ ਹੈ। ਜੇ ਤੇ ਇਸ ਤਰ੍ਹਾਂ ਹੋ ਰਿਹਾ ਫਿਰ ਉਹ ਧਰਮ ਕਰਮ ਹੈ, ਨਹੀਂ ਤੇ ਕੇਵਲ ਕਰਮ ਰਹਿ ਗਿਆ, ਧਰਮ ਨਹੀਂ ਰਿਹਾ। ਸੁਭਾਅ ਵਿੱਚ ਧਰਮ ਹੀ ਨਹੀਂ ਹੈ, ਬਸ ਕਰਮ ਹੈ ਇਕੱਲਾ, ਇਹ ਕਰਮ ਧਰਮ ਹੈ। ਉਦਾਹਰਣ ਵਿੱਚ ਧਰਮ ਹੀ ਨਹੀਂ ਹੈ, ਬਸ ਕਰਮ ਹੈ ਇਕੱਲਾ, ਇਹ ਕਰਮ ਧਰਮ ਹੈ। ਉਦਾਹਰਣ ਦੇਦਿਆਂ ਦਾਸ ਚੰਡੀਗੜ੍ਹ ਕਥਾ ਕਰ ਰਿਹਾ ਸੀ, ਸਨ 2003 ਦੀ ਗੱਲ ਹੈ। ਉੱਥੇ ਦੋ ਬਜ਼ੁਰਗ ਅੰਮ੍ਰਿਤ ਵੇਲੇ ਆਉਂਦੇ ਸੀ ਦੀਵਾਨ ਦੇ ਵਿੱਚ, ਆਉਂਦੇ ਸੀ ਜਿਹੜੀ ਅਰਦਾਸ ਦਾ ਸਮਾਂ, ਕਥਾ ਤੋਂ ਬਾਅਦ ਅਰਦਾਸ ਹੋਣੀ ਹੁੰਦੀ ਸੀ, ਤੇ ਉਹਨਾਂ ਦੀ ਦੌੜ ਰਹਿੰਦੀ ਸੀ ਹਮੇਸ਼ਾ ਵੀ ਦੂਸਰੇ ਤੋਂ ਮੈਂ ਪਹਿਲਾਂ ਪਹੁੰਚ ਕੇ ਚੌਰ ਸਾਹਿਬ ਦੀ ਸੇਵਾ ਸੰਭਾਲ ਲਵਾਂ। ਇੱਕ ਦੂਜੇ ਤੋਂ ਅੱਗੇ ਪਹੁੰਚਣ ਦੀ ਕੋਸ਼ਿਸ਼ ਕਰਦੇ ਸੀ ਹਮੇਸ਼ਾ। ਉਮਰਾਂ 70 ਪਲੱਸ ਸੀ ਦੋਨਾਂ ਦੀਆਂ, ਛੋਟੇ ਨਹੀਂ ਸੀ। ਤੇ ਕਈ ਵਾਰੀ ਤੇ ਜੇ ਦੂਸਰਾ ਪਹਿਲਾਂ ਲੱਗ ਗਿਆ, ਦੂਜੇ ਨੇ ਇੱਕ ਚੀਚੀ ਜੀ ਵੱਟ ਕੇ ਸਾਰ ਲੈਣਾ, ਕਈ ਵਾਰੀ ਥੋੜਾ ਬਜਾ ਬੋਲ ਬੁਲਾਲਾ ਵੀ ਉਹਨਾਂ ਵਿੱਚ ਹੋ ਜਾਣਾ। ਇੱਕ ਵਾਰ ਤੇ ਝਗੜਾ ਕਾਫੀ ਵੱਧ ਗਿਆ,
ਦਫ਼ਤਰ ਤੱਕ ਮੈਨੇਜਰ ਤੱਕ ਸ਼ਿਕਾਇਤ ਗਈ ਉਹਨਾਂ ਦੀ ਲੜਾਈ ਦੀ ਉਹਨਾਂ ਦੇ ਝਗੜੇ ਦੀ। ਕਾਰਨ ਚੌਰ ਸਾਹਿਬ ਮੈਂ ਕਰਨਾ ਤੂੰ ਕਿਵੇਂ ਕੀਤਾ। ਹੁਣ ਕਰਮ ਧਰਮ ਦਾ ਧਿਆਨ ਦੇਣਾ, ਚੌਰ ਸਾਹਿਬ ਕਰਨਾ ਇੱਕ ਸੇਵਾ ਹੈ ਨਾ, ਜਿਹੜਾ ਕਰੇਗਾ ਉਹਨੂੰ ਦੁਨੀਆ ਦੇਖ ਕੇ ਕਹੇਗੀ ਬੜਾ ਸੇਵਾਦਾਰ ਹੈ, ਕੋਈ ਸ਼ੱਕ ਵੀ ਨਹੀਂ ਇਹਦੇ ਵਿੱਚ ਹੈ। ਪਰ ਇੰਨੀ ਕੱਟੜਤਾ ਆ ਜਾਣੀ ਵੀ ਕੇਵਲ ਮੈਂ ਹੀ ਕਰ ਸਕਦਾ, ਇਹ ਸੇਵਾ ਦੂਜੇ ਨੇ ਕਿਉਂ ਕੀਤੀ? ਤੇ ਗੁਰੂ ਪਿਆਰਿਓ, ਇਹ ਕੱਟੜਤਾ ਦੇ ਵਿੱਚ ਧਰਮ ਨਹੀਂ ਰਿਹਾ, ਪਿਆਰ ਨਹੀਂ ਰਿਹਾ, ਨਿਮਰਤਾ ਨਹੀਂ ਰਹੀ, ਕੇਵਲ ਕਰਮ ਹੀ ਰਹਿ ਗਿਆ। ਬਸ ਮੈਂ ਕਰਨਾ ਸੋ ਕਰਨਾ, ਇਹਨੂੰ ਕਰਮ ਧਰਮ ਕਹਿੰਦੇ ਨੇ। ਹੋਰ ਵੀ ਉਦਾਹਰਣ ਮੈਂ ਵੇਖੀਆਂ ਕਈ ਵਾਰੀ ਜ਼ਿੰਦਗੀ ਵਿੱਚ, ਐਸੇ ਮੌਕੇ ਬਣੇ ਨੇ। ਗੁਰੂ ਕੀ ਸੰਗਤ ਕਰਨੀ ਹੈ, ਕਰਨੀ ਵੀ ਹਰ ਰੋਜ਼ ਹੈ, ਕਥਾ ਕੀਰਤਨ ਸੁਣਨਾ, ਪਰ ਜਿਸ ਥਾਂ ਤੇ ਮੈਂ ਬੈਠਣਾ ਇੱਥੇ ਦੂਜਾ ਨਾ ਕੋਈ ਬੈਠ ਜਾਵੇ, ਮੇਰੀ ਇਹ ਰਾਖਵੀਂ ਹੋ ਗਈ, ਐਸਾ ਵੀ ਵੇਖਣ ਵਿੱਚ ਮਿਲਿਆ। ਇੱਥੋਂ ਤੱਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੀ ਉੱਪਰਲੀ ਛੱਤ ਤੇ ਕਈ ਵਾਰੀ ਪ੍ਰਾਣੀਆਂ ਨੂੰ ਝਗੜਦਿਆਂ ਵੇਖਿਆ ਵੀ ਇੱਥੇ ਮੈਂ ਹਰ ਰੋਜ਼ ਬੈਠਦਾ, ਮੇਰੀ ਥਾਂ ਛੱਡਦੇ। ਦੂਰੋਂ ਬਹੁਤ ਚੰਗਾ ਲੱਗਦਾ ਵੀ ਇਹ ਬੰਦਾ ਨਿਤਨੇਮੀ ਹੈ, ਰੋਜ਼ ਸੰਗਤ ਵਿੱਚ ਆਉਂਦਾ, ਰੋਜ਼ ਹਾਜ਼ਰੀ ਭਰਦਾ, ਪਰ ਅੰਦਰ ਕਠੋਰਤਾ ਆ ਗਈ, ਥਾਂ ਮੇਰੀ ਰਾਖਵੀਂ ਹੈ, ਦੂਜਾ ਕਿਵੇਂ ਬੈਠ ਜਾਵੇ? ਇਹ ਕਰਮ ਧਰਮ ਹੈ। ਦਸਮ ਪਾਤਸ਼ਾਹ ਨੇ ਇਸ ਗੱਲ ਨੂੰ ਸ਼ਬਦ ਹਜ਼ਾਰੇ ਬਾਣੀ ਵਿੱਚ ਬੜਾ ਸਾਫ ਕੀਤਾ, ਸਪਸ਼ਟ ਕੀਤਾ। ਕਿਤੇ ਉਹ ਪੰਕਤੀ ਤੁਸੀਂ ਧਿਆਨ ਨਾਲ ਪੜ੍ਹੋ, ਗੱਲ ਸਮਝ ਆਵੇਗੀ। ਗੁਰਦੇਵ ਕਹਿੰਦੇ ਕੇਵਲ ਕਰਮ ਭਰਮ ਸੀ ਚੀਨੋ। ਜੇ ਜ਼ਿੰਦਗੀ ਵਿੱਚ ਕਰਮ ਹੀ ਰਹਿ ਗਿਆ

ਧਰਮ ਰਿਹਾ ਨਾ ਹਿਰਦੇ ਵਿੱਚ, ਭਰਮ ਸੇ ਚਿੰਨ ਹੋ, ਇਹ ਭਰਮ ਹੈ ਤੁਹਾਡਾ ਵੀ ਤੁਸੀਂ ਧਰਮੀ ਹੋ, ਭੁਲੇਖੇ ਵਿੱਚੋਂ ਬਹੁਤ ਵੱਡੇ ਵਿੱਚ ਵੀ ਤੁਸੀਂ ਧਰਮੀ ਹੋ। ਕਹਿੰਦੇ ਇਹਨੂੰ ਭਰਮ ਜਾਣੋ, ਬਹੁਤ ਵੱਡਾ ਭਰਮ ਪਾਲ ਰਹੇ ਹੋ ਧਰਮੀ ਹੋਣ ਦਾ। ਅੱਗੇ ਕੀ ਆਖਿਆ, ਧਰਮ ਕਰਮ ਅਨੁਰਾਗੋ। ਹੁਣ ਸ਼ਬਦ ਦੋਏ ਉਹੀ ਵਰਤੇ ਨੇ, ਧਰਮ ਕਰਮ। ਧਰਮ ਕਰਮ ਅਨੁਰਾਗੋ, ਪ੍ਰੇਮ ਦੇ ਨਾਲ ਧਰਮ ਦੇ ਕਰਮ ਕਰੋ, ਅਪਣਾਓ ਐਸੀ ਜ਼ਿੰਦਗੀ ਨੂੰ। ਤੇ ਧਰਮ ਕਰਮ ਕੀ ਹੈ, ਕਹਿੰਦੇ ਅੱਗੇ ਅਗਲੀ ਪੰਕਤੀ 'ਚ ਨਾਲ ਫਿਰ ਕਹਿ ਦਿੱਤਾ, ਸੰਗ੍ਰਹਿ ਕਰੋ ਸਦਾ ਸਿਮਰਨ ਕੋ। ਸਿਮਰਨ ਕਰਨਾ, ਪਰਮੇਸ਼ਰ ਦੀ ਬੰਦਗੀ ਕਰਨੀ, ਇਹ ਕੰਮ ਕਰਿਆ ਕਰੋ ਭਾਈ। ਕਰਮ ਕਾਂਡ ਵਿੱਚ ਨਾ ਫਸੋ, ਭਰਮਾਂ ਵਿੱਚ ਨਾ ਫਸੋ, ਭੁਲੇਖੇ ਵਿੱਚ ਨਾ ਰਿਹੋ ਵੀ ਮੈਂ ਹੀ ਵੱਡਾ ਸੇਵਾਦਾਰ ਹੈ, ਮੈਂ ਹੀ ਵੱਡਾ ਸਤਸੰਗੀ ਹੈ, ਮੈਂ ਹੀ ਵੱਡਾ ਨਿਤਨੇਮੀ ਹੈ, ਇਹ ਭੁਲੇਖਾ ਕੱਢ ਦਿਓ ਮਨ ਵਿੱਚ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਪਾਪਾਂ ਨੂੰ ਤਿਆਗੋ, ਬਚੋ ਇਹਨਾਂ ਗੱਲਾਂ ਤੋਂ, ਅਤੇ ਕਰਮ ਧਰਮ, ਧਰਮ ਕਰਮ ਦੋਵੇਂ ਸ਼ਬਦ ਹੀ ਨੇ, ਅਰਥ ਬੜੇ ਆਪੋਜਿਟ ਨੇ ਇਹਨਾਂ ਦੇ। ਫਿਰ ਯਾਦ ਕਰਵਾ ਦਿਆਂ, ਜੇ ਕਰਮ ਅੱਗੇ ਆ ਗਿਆ, ਧਰਮ ਪਿੱਛੇ ਹਟ ਗਿਆ, ਇਹ ਕਰਮ ਧਰਮ ਕਰਮ ਕਾਂਡ ਹੈ। ਇਹਨੂੰ ਸਤਿਗੁਰੂ ਕੀ ਕਹਿੰਦੇ ਨੇ, ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸਹਿ, ਤਿੰਨ ਜਮ ਜਾਗਾਤੀ ਲੁੱਟ ਹੈ। ਫਿਰ ਧਰਮ ਕਰਮ ਕੀ ਹੈ, ਜਿੱਥੋਂ ਗੱਲ ਚੱਲੀ ਹੈ, ਨਿਰਵਾਣ ਕੀਰਤਨ ਗਾਭੋ ਕਰਤੇ ਕਾ ਨਿਮਖ ਸਿਮਰਤ ਜਿੱਤ ਛੁੱਟ ਹੈ, ਇਹ ਧਰਮ ਕਰਮ ਹੈ। ਦਸਮ ਪਾਤਸ਼ਾਹ ਨੇ ਵਿਚਿੱਤਰ ਨਾਟਕ ਦੇ ਅੰਦਰ ਇਹ ਦੋਵੇਂ ਸ਼ਬਦ ਫਿਰ ਇੱਕ ਥਾਂ ਤੇ ਵਰਤੇ ਨੇ, ਉੱਥੇ ਵੀ ਸਪਸ਼ਟ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ, ਗੁਰੂ ਤੇਗ ਬਹਾਦਰ ਸਾਹਿਬ ਦੀ ਜਦੋਂ ਸ਼ਹਾਦਤ ਹੋਈ ਹੈ, ਉਦੋਂ ਦਾ ਜ਼ਿਕਰ ਕੀਤਾ ਉਹਨਾਂ ਨੇ, ਕਹਿੰਦੇ ਜਬ ਹਮ ਧਰਮ ਕਰਮ ਮੋਆਏ। ਧਰਮ ਕਰਮ ਸ਼ਬਦ ਉੱਥੇ ਇਕੱਠਾ ਵਰਤਿਆ, ਭਾਵ ਜ਼ਿੰਮੇਵਾਰੀਆਂ ਧਰਮ ਦੀਆਂ ਵੱਲ ਆਏ। ਦੇਵ ਲੋਕ ਤਬ ਪਿਤਾ ਸਦਾਏ, ਉਸ ਵੇਲੇ ਸਾਡੇ ਪਿਤਾ ਨੇ ਸ਼ਹਾਦਤ ਪਾ ਦਿੱਤੀ, ਸੱਚਖੰਡ ਚਲੇ ਗਏ। ਮੈਂ ਇੱਥੇ ਕੇਵਲ ਹਿੰਟ ਇੰਨਾ ਕੁ ਕੀਤਾ ਸ਼ਬਦ ਤੱਕ ਸੀਮਤ ਰਹਿ ਕੇ, ਵੀ ਧਰਮ ਕਰਮ ਸ਼ਬਦ ਕੀ ਅਰਥ ਰੱਖਦਾ। ਸੋ ਕੀਰਤਨ ਬਹੁਤ ਮਹਾਨ ਦਾਤ ਹੈ, ਇਹ ਧਰਮ ਕਰਮ ਹੈ, ਸਤਿਗੁਰੂ ਬਖਸ਼ਦੇ ਨੇ। ਤੇ ਸਮਾਂ ਹੋਇਆ ਗੁਰੂ ਪਿਆਰਿਓ, ਜੋ ਚਲਦੀ ਹੋਈ ਲੜੀ ਬਾਰ ਕਥਾ ਕਵਿਤ ਸਵਈਏ, ਰਚਨਾ ਭਾਈ ਗੁਰਦਾਸ ਜੀ, ਤੇ ਅੱਜ ਦੇ ਕਵਿਤ ਦੇ ਰਾਹੀਂ ਭਾਈ ਸਾਹਿਬ ਨੇ ਉਦਾਹਰਣਾਂ ਦੇ ਰਾਹੀਂ ਗੱਲ ਸਮਝਾਈ ਹੈ। ਕਹਿੰਦੇ ਕਈ ਵਾਰੀ ਕੀ ਹੁੰਦਾ ਵੀ ਇੱਕ ਬੰਦਾ ਮਹਾਨ ਹੁੰਦਾ, ਉਹਦੇ ਚ ਕੋਈ ਗੁਣ ਹੁੰਦਾ, ਟੈਲੈਂਟ ਹੁੰਦਾ, ਕੋਈ ਸਕਿੱਲ ਹੁੰਦਾ, ਉਹਦਾ ਸੰਗ ਕਰਕੇ, ਉਹਦੇ ਸਾਥ ਵਿੱਚ ਮਿਲ ਕੇ ਹੋਰ ਵੀ ਕਈ ਬੰਦਿਆਂ ਨੂੰ ਰੋਜ਼ੀ ਮਿਲ ਜਾਂਦੀ ਹੈ, ਜਾਂ ਕਈ ਬੰਦਿਆਂ ਨੂੰ ਆਸਰਾ ਮਿਲ ਜਾਂਦਾ, ਕਈ ਬੰਦਿਆਂ ਨੂੰ ਮੰਜ਼ਿਲ ਮਿਲ ਜਾਂਦੀ ਹੈ। ਹੁਣ ਇੱਕ ਬੰਦਾ ਮੰਨ ਲਓ ਕਿਸੇ ਬਿਜ਼ਨਸ ਦੇ ਵਿੱਚ ਹੈ, ਬਿਜ਼ਨਸ ਇੱਕ ਕਰ ਰਿਹਾ, ਹੈੱਡ ਇੱਕ ਹੈ, ਤੇ ਉਹ ਕਾਰੋਬਾਰ ਦੇ ਰਾਹੀਂ ਕਿੰਨੇ ਵਰਕਰਾਂ ਨੂੰ ਕੰਮ ਦੇ ਦਿੱਤਾ, ਤੇ ਕਿੰਨੇ ਪਰਿਵਾਰ ਉਹਦੇ ਕਾਰੋਬਾਰ ਦੇ ਥਰੂ ਰੋਟੀ ਖਾ ਰਹੇ ਨੇ, ਉਹਨਾਂ ਦੀ ਰੋਜ਼ੀ ਚੱਲ ਰਹੀ ਹੈ। ਦੁਨੀਆਂ ਵਿੱਚ ਬੜੀਆਂ ਉਦਾਹਰਨਾਂ ਇਸ ਤਰ੍ਹਾਂ ਦੀਆਂ ਮਿਲਣਗੀਆਂ ਵੀ ਇੱਕ ਬੰਦੇ ਦਾ ਟੈਲੈਂਟ ਹੈ, ਇੱਕ ਬੰਦੇ ਦਾ ਕੋਈ ਸਕਿੱਲ ਹੈ, ਇੱਕ ਬੰਦੇ ਕੋਲ ਕੋਈ ਆਰਟ ਹੈ, ਇੱਕ ਬੰਦੇ ਕੋਲ ਕੋਈ ਗੁਣ ਹੈ, ਉਹਦੇ ਆਧਾਰ ਤੇ ਬਹੁਤ ਸਾਰਿਆਂ ਦਾ ਭਲਾ ਹੋ ਜਾਂਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇੱਕ ਗਾਇਕ ਹੈ, ਗਾਇਕ ਇੱਕ ਹੈ, ਉਹਦੇ ਰਾਹੀਂ ਕਿੰਨਿਆਂ ਦੀ ਰੋਟੀ ਚੱਲ ਰਹੀ ਹੈ, ਉਹਦੇ ਸਾਜਿੰਦਿਆਂ ਦੀ ਸਾਜੀ ਜਿਹੜੇ ਨਾਲ ਤੁਰੇ ਹੋਏ ਨੇ, ਵੱਡੀ ਟੀਮ ਹੈ ਇਤਿਹਾਦਕ, ਕੋਈ ਸਾਊਂਡ ਸਿਸਟਮ ਵਾਲਾ, ਕੋਈ ਹੋਰ ਕੁਛ ਕਰੀ ਫਿਰਦਾ। ਇੱਕ ਆਰਟ ਬਹੁਤ ਸਾਰੇ ਬੰਦਿਆਂ ਦਾ ਭਲਾ ਕਰ ਦਿੰਦਾ, ਰੋਜ਼ੀ ਰੋਟੀ ਦਿੰਦਾ, ਇਹ ਨੇ ਦੁਨਿਆਵੀ ਉਦਾਹਰਨ। ਭਾਈ ਸਾਹਿਬ ਨੇ ਤੇ ਗੱਲ ਰੂਹਾਨੀਅਤ ਦੀ ਕੀਤੀ ਅਸਲ ਵਿੱਚ,
ਗੱਲ ਰੂਹਾਨੀਅਤ ਦੀ ਕਰਦੇ ਨੇ, ਕਹਿੰਦੇ ਜਿਹੜਾ ਗੁਰਸਿੱਖ ਹੈ ਨਾ ਸੰਸਾਰ ਦੇ ਅੰਦਰ, ਉਸ ਸਿੱਖ ਦੇ ਰਾਹੀਂ ਬਹੁਤ ਸਾਰੀ ਦੁਨੀਆ ਦਾ ਅੱਗੇ ਭਲਾ ਹੋ ਜਾਂਦਾ ਹੈ। ਜਿਵੇਂ ਸਤਿਗੁਰੂ ਨੇ ਆਖਿਆ ਵੀ ਗੁਰੂ ਸਿੱਖ ਸਿੱਖ ਗੁਰੂ ਹੈ, ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਇਤਿਹਾਸ ਵਿੱਚੋਂ ਪ੍ਰਮਾਣ ਲੈ ਲਈਏ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿੱਖ ਹੋਇਆ ਭਾਈ ਭਾਗੀਰਥ, ਮਲਸੀਹਾਂ ਦਾ ਨਕੋਦਰ ਦੇ ਨੇੜੇ ਟਾਊਨ ਹੈ, ਦੁਆਬੇ ਵਾਲੇ ਤੇ ਚੰਗੀ ਤਰ੍ਹਾਂ ਜਾਣਦੇ ਨੇ, ਇੱਥੋਂ ਦੇ ਜੰਪਲ ਨੇ। ਤੇ ਇੱਥੋਂ ਸੁਲਤਾਨਪੁਰ ਲੋਧੀ ਵੀ ਕੋਈ ਜ਼ਿਆਦਾ ਦੂਰ ਨਹੀਂ ਪੈਂਦਾ। ਸੁਲਤਾਨਪੁਰ ਲੋਧੀ ਜਾ ਕੇ ਇਹਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਸਿੱਖੀ ਕਮਾਉਣੀ ਸ਼ੁਰੂ ਕੀਤੀ ਹੈ। ਉਹਦਾ ਰੀਜ਼ਨ ਕੀ ਬਣਿਆ ਵੀ ਇਹ ਦੇਵੀ ਦਾ ਪੁਜਾਰੀ ਸੀ, ਤੇ ਇਹਨੇ ਸੁਪਨੇ ਵਿੱਚ ਵੇਖਿਆ, ਗੁਰੂ ਨਾਨਕ ਦੇਵ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ, ਸੁਪਨੇ ਵਿੱਚ ਵੇਖਿਆ ਵੀ ਜਿਹੜੀ ਦੇਵੀ ਦੀ ਇਹ ਪੂਜਾ ਕਰਦਾ ਤੇ ਗੁਰੂ ਨਾਨਕ ਦੇ ਦਰਬਾਰ ਦਾ ਝਾੜੂ ਲਾ ਰਹੀ ਹੈ, ਐਸਾ ਸੁਪਨਾ ਇਹਨੂੰ ਆਇਆ ਸੀ, ਤਾਂ ਇਹਨੇ ਸਿੱਖੀ ਕਮਾਈ ਸੀ। ਹੁਣ ਇੱਕ ਸਿੱਖ ਹੈ ਭਾਗੀਰਥ, ਸਿੱਖੀ ਕਮਾ ਰਿਹਾ ਹੈ। ਸਮਾਂ ਆਇਆ, ਭਾਈ ਮਰਦਾਨੇ ਜੀ ਦੀ ਧੀ ਦਾ ਵਿਆਹ ਸੀ ਤੇ ਕੁਛ ਸਮੱਗਰੀ ਚਾਹੀਦੀ ਸੀ। ਗੁਰੂ ਨਾਨਕ ਦੇਵ ਸਾਹਿਬ ਇੱਕ ਤਰ੍ਹਾਂ ਜ਼ਿੰਮੇਵਾਰ ਸੀ ਭਾਈ ਮਰਦਾਨੇ ਦੀ ਧੀ ਦੇ ਵਿਆਹ ਦੇ, ਕਿਉਂਕਿ ਉਹਦੀ ਰੋਜ਼ੀ ਰੋਟੀ ਕੋਈ ਵੱਖਰੀ ਤੇ ਹੈ ਹੀ ਨਹੀਂ ਸੀ, ਗੁਰੂ ਸਾਹਿਬ ਨੇ ਹੀ ਕਰਨਾ ਸੀ। ਆ ਬੱਚੇ ਨੂੰ ਬਿਠਾਓ ਭਾਈ, ਕਾਫੀ ਦੇਰ ਹੋ ਗਈ ਇਹਨੂੰ, ਨਹੀਂ ਤੇ ਮੇਰੇ ਕੋਲ ਬਿਠਾ ਦਿਓ, ਮੈਂ ਸਾਂਭ ਲੈਂਦਾ। ਤੇ ਉਹ ਪਹੁੰਚੇ ਨੇ, ਭਾਈ ਮਰਦਾਨਾ ਨੂੰ ਗੁਰੂ ਸਾਹਿਬ ਨੇ ਭੇਜਿਆ, ਭਾਈ ਭਗੀਰਥ ਨੂੰ ਨਾਲ ਭੇਜਿਆ ਤੇ ਲਾਹੌਰ ਭੇਜ ਦਿੱਤਾ ਮਨਸੁਖ ਸ਼ਾਹੂਕਾਰ ਕੋਲ, ਵੱਡਾ ਵਪਾਰੀ, ਧਨਾਟ ਬੰਦਾ। ਤੇ ਜਿਸ ਵੇਲੇ ਮਨਸੁਖ ਦੇ ਕੋਲ ਉਹ ਗਏ, ਜੋ ਲੋੜੀਂਦੀ ਸਮੱਗਰੀ ਸੀ ਉਹ ਹਾਸਲ ਵੀ ਕਰ ਲਈ, ਕਹਿ ਲਓ ਕਾਫੀ ਲੰਮੀ ਸਾਖੀ ਹੈ, ਰਾਤ ਰੁਕਣ ਨੂੰ ਉਹਨੇ ਕਿਹਾ ਸੀ, ਆਖਿਆ ਵੀ ਸਾਡੇ ਗੁਰੂ ਦਾ ਹੁਕਮ ਹੈ, ਅਸੀਂ ਰੁਕ ਨਹੀਂ ਸਕਦੇ, ਤੇ ਇਤਿਆਦਕ ਇਹ ਵਿਚਾਰਾਂ ਹੋਈਆਂ। ਆਖਰ ਨੂੰ ਇਹਨਾਂ ਦੇ ਜੀਵਨ ਤੋਂ, ਗੱਲਬਾਤ ਤੋਂ ਪ੍ਰਭਾਵਿਤ ਹੋਇਆ ਮਨਸੁਖ। ਜਦੋਂ ਗੁਰੂ ਨਾਨਕ ਦੇਵ ਸਾਹਿਬ ਦੀਆਂ ਗੱਲਾਂ ਕੀਤੀਆਂ ਨਾ, ਸੁਭਾਅ ਵੇਖਿਆ ਗੁਰਸਿੱਖ ਭਾਈ ਭਗੀਰਥ ਦਾ, ਉਹਦੀ ਬੋਲ ਚਾਲ ਵੇਖੀ, ਉਹਦਾ ਕਰੈਕਟਰ ਜਿੰਨਾ ਕੁ ਸਮਝ ਆਇਆ ਵੇਖਿਆ, ਆਖਰ ਨੂੰ ਭਾਈ ਮਨਸੁਖ ਨੇ ਕਹਿ ਦਿੱਤਾ, ਕਹਿੰਦਾ ਮੈਨੂੰ ਵੀ ਗੁਰੂ ਦੇ ਦਰਸ਼ਨ ਕਰਵਾਓ। ਤੇ ਇਹ ਵੀ ਚੱਲ ਕੇ ਸੁਲਤਾਨਪੁਰ ਲੋਧੀ ਆ ਕੇ ਮਨਸੁਖ ਨੇ ਸਤਿਗੁਰਾਂ ਦੇ ਦੀਦਾਰ ਕੀਤੇ, ਸਹਿਜੇ ਸਹਿਜੇ ਸਿੱਖੀ ਕਮਾਈ। ਤੇ ਹੁਣ ਇੱਕ ਸਿੱਖ ਤੋਂ ਦੂਜਾ ਸਿੱਖ ਬਣ ਗਿਆ, ਜਾਂ ਇਹ ਕਹਿ ਲਈਏ ਵੀ ਮਨਸੁਖ ਨੂੰ ਸਿੱਖ ਬਣਾਉਣ ਵਾਲਾ ਜੋ ਵੱਡੀ ਭੂਮਿਕਾ ਨਿਭਾ ਰਿਹਾ, ਵੱਡਾ ਰੋਲ ਅਦਾ ਕਰ ਰਿਹਾ, ਉਹ ਭਾਈ ਭਗੀਰਥ ਦਾ ਰੋਲ ਆ ਉੱਥੇ। ਤੇ ਹੁਣ ਮਨਸੁਖ ਸਿੱਖ ਬਣ ਗਿਆ, ਤੇ ਗੁਰਮੁਖ ਪਿਆਰੇ ਉਹ ਜਦੋਂ ਮਨਸੁਖ ਸਿੱਖ ਬਣਿਆ, ਹੁਣ ਉਹਦਾ ਸਰਕਲ ਬਹੁਤ ਵੱਡਾ। ਤੇ ਕਈ ਵਾਰੀ ਉਹਨੂੰ ਆਪਣੇ ਵਪਾਰ ਦੇ ਸਿਲਸਿਲੇ ਦੇ ਵਿੱਚ ਦੂਜੇ ਦੇਸ਼ਾਂ ਤੱਕ ਜਾਣਾ ਪੈਂਦਾ, ਡੀਲ ਕਰਨੀ ਹੈ, ਕੋਈ ਸੌਦੇ ਕਰਨੇ ਨੇ, ਕੋਈ ਲੈਣ ਦੇਣ ਹੈ। ਤੇ ਸੰਗਲਾ ਦੀਪ ਦੇ ਰਾਜੇ ਸ਼ਿਵਨਾਭ ਨਾਲ ਡੀਲ ਕਰਨ ਵਾਸਤੇ ਉੱਥੇ ਪਹੁੰਚਿਆ, ਤੇ ਵਿਦਵਾਨਾਂ ਦਾ ਕਹਿਣਾ ਹੈ ਵੀ ਸ਼੍ਰੀ ਲੰਕਾ ਦਾ ਪੁਰਾਤਨ ਨਾਮ ਹੀ ਸੰਕਲਾ ਦੀਪ ਹੈ, ਸੰਗਲਾ ਦੀਪ ਕਹਿ ਲਓ, ਥੋੜ੍ਹਾ ਜਿਹਾ ਭਾਸ਼ਾ ਦਾ ਭੇਦ ਸਮਾਂ ਪਾ ਕੇ ਉਚਾਰਨ ਬਦਲ ਜਾਂਦੇ ਨੇ। ਇਹ ਛੋਟਾ ਜਿਹਾ ਦੀਪ ਹੈ ਨਾ ਸ਼੍ਰੀ ਲੰਕਾ, ਸੰਕਲਾ ਦੀਪ ਅੱਜ ਬਣ ਗਿਆ ਸ਼੍ਰੀ ਲੰਕਾ। ਵੀ ਉਹ ਜਦੋਂ ਸ਼ਿਵਨਾਭ ਜੋ ਸੰਗਲਾ ਦੀਪ ਦਾ ਰਾਜਾ ਹੈ, ਇਹਦੇ ਨਾਲ ਇਹਦੀ ਇੱਕ ਟਰੇਡ ਮੀਟਿੰਗ ਹੁੰਦੀ ਹੈ, ਸਿੱਖੀ ਦਾ ਪ੍ਰਚਾਰ ਕਰਨ ਨਹੀਂ ਸੀ ਗਿਆ, ਆਪਣੇ ਕਾਰੋਬਾਰ ਵਾਸਤੇ ਗਿਆ ਸੀ। ਉਹ ਜਿਹੜੀ ਮੀਟਿੰਗ ਹੋਈ, ਡੀਲ ਹੋਈ ਕਹਿ ਲਈਏ, ਸੌਦੇ ਦਾ ਲੈਣ ਦੇਣ ਹੋਇਆ, ਕੀਮਤਾਂ ਤੈਅ ਹੋਈਆਂ ਵੀ ਅਸੀਂ ਕੀ ਦੇਵਾਂਗੇ, ਤੁਸੀਂ ਵਾਪਸ ਕੀ ਦੇਵੋਗੇ। ਵਪਾਰ ਪਹਿਲਾਂ ਇੱਦਾਂ ਹੀ ਚੱਲਦੇ ਸੀ,
ਵੈਸੇ ਤਾਂ ਹੁਣ ਵੀ ਚੱਲ ਰਹੇ ਨੇ। ਜ਼ਿਆਦਾਤਰ ਨਕਦੀ ਦਾ ਵਪਾਰ ਨਹੀਂ ਸੀ ਹੁੰਦਾ, ਪਦਾਰਥ ਬਦਲੇ ਪਦਾਰਥ ਦਾ ਵਪਾਰ ਵਧੇਰੇ ਹੁੰਦਾ ਸੀ। ਅਤੇ ਉਹ ਜੋ ਵੀ ਹੋਇਆ ਕੀਮਤਾਂ ਤੈਅ ਕਰਕੇ ਲੈਣ ਦੇਣ ਕੀਤਾ, ਕੁਛ ਦਿਨ ਰੁਕਣਾ ਪਿਆ ਮਨਸੁਖ ਨੂੰ ਉੱਥੇ। ਅਤੇ ਜਦੋਂ ਕੁਝ ਦਿਨਾਂ ਦੀ ਕਹਿ ਲਓ ਮੁਲਾਕਾਤ ਜਾਂ ਆਪਸ ਵਿੱਚ ਸੰਗਤ ਹੋਈ, ਇਸ ਸੰਗਤ ਤੋਂ ਸ਼ਿਵਨਾਭ ਰਾਜਾ ਬੜਾ ਪ੍ਰਭਾਵਿਤ ਹੋਇਆ। ਪ੍ਰਭਾਵਿਤ ਇੰਨਾ ਹੋ ਗਿਆ ਵੀ ਇੱਕ ਤਾਂ ਇਹ ਬੰਦੇ ਦੀ ਗੱਲਬਾਤ ਵਿੱਚ ਦਮ ਹੈ, ਸੱਚ ਹੈ, ਕੋਈ ਇੱਧਰਲੀ ਉੱਧਰਲੀ ਘੁਮਾ ਕੇ ਗੱਲ ਨਹੀਂ ਕਰਦਾ, ਕੋਈ ਵਪਾਰ ਵਿੱਚ ਚਲਾਕੀ ਨਹੀਂ ਕਰਦਾ, ਬੜਾ ਸਪਸ਼ਟ ਵਪਾਰ ਕਰ ਰਿਹਾ, ਸੁਥਰਾ ਵਪਾਰ ਕਰ ਰਿਹਾ। ਅਤੇ ਦੂਸਰਾ, ਇਹਦੇ ਅੰਦਰ ਪ੍ਰੇਮ ਹੈ, ਨਿਮਰਤਾ ਹੈ, ਇਹਦੇ ਸ਼ਬਦਾਂ ਵਿੱਚ ਬੜੀ ਮਿਠਾਸ ਹੈ, ਸ਼ਬਦਾਂ ਵਿੱਚ ਬੜਾ ਪਿਆਰ ਹੈ। ਇਹ ਸਾਰੀ ਗੱਲਬਾਤ ਤੋਂ ਸ਼ਿਵਨਾਭ ਪ੍ਰਭਾਵਿਤ ਹੋਇਆ। ਗੁਰੂ ਪਿਆਰਿਓ, ਧਰਮ ਦੀ ਵਿਆਖਿਆ ਮਤ ਜਾਣੀਏ ਵੀ ਪਹਿਰਾਵੇ ਦੇ ਆਧਾਰਿਤ ਹੈ, ਜਾਂ ਕਹੀਏ ਵੀ ਧਰਮ ਦਾ ਪ੍ਰਚਾਰ ਕੇਵਲ ਸਟੇਜਾਂ ਦਾ ਪ੍ਰਚਾਰ ਨਹੀਂ। ਹਾਂ, ਇਹਦੀ ਲੋੜ ਹੈ ਆਪਣੀ ਥਾਂ 'ਤੇ, ਇਹ ਬੰਦ ਨਹੀਂ ਕੀਤਾ ਜਾ ਸਕਦਾ, ਪਰ ਧਰਮ ਦਾ ਸਭ ਤੋਂ ਸੋਹਣਾ ਪ੍ਰਚਾਰ ਹੈ ਸਿੱਖ ਦਾ ਕਰੈਕਟਰ। ਜਿੱਥੇ ਵੀ ਵਿਚਰ ਰਿਹਾ, ਜਿੱਥੇ ਵੀ ਜਾ ਰਿਹਾ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁਨੀਆ ਉਹਤੋਂ ਅਟਰੈਕਟ ਹੋਵੇ, ਪ੍ਰਭਾਵਿਤ ਹੋਵੇ, ਬਈ ਇਹ ਬੰਦਾ ਕੋਈ ਖਾਸ ਹੈ, ਯੂਨੀਕ ਹੈ, ਇਹਦਾ ਕਰੈਕਟਰ ਉੱਚਾ। ਇਹ ਚੀਜ਼ਾਂ ਸਿੱਖ ਵਿੱਚ ਹੋਣੀਆਂ ਚਾਹੀਦੀਆਂ ਨੇ। ਪਹਿਰਾਵਾ ਤਾਂ ਯੂਨੀਕ ਬਣਾਉਂਦਾ ਹੀ ਬਣਾਉਂਦਾ, ਪਰ ਕਰੈਕਟਰ ਵੀ ਯੂਨੀਕ ਹੋਣਾ ਚਾਹੀਦਾ। ਅਤੇ ਜਦੋਂ ਸ਼ਿਵਨਾਭ ਨੇ ਐਸਾ ਜੀਵਨ, ਐਸਾ ਕਰੈਕਟਰ ਮਨਸੁਖ ਦਾ ਵੇਖਿਆ, ਸ਼ਿਵਨਾਭ ਦੀ ਜ਼ਬਾਨ 'ਤੇ ਸ਼ਬਦ ਆ ਗਿਆ, ਕਹਿੰਦਾ ਵੀ ਮੈਨੂੰ ਆਪਣਾ ਸ਼ਗਿਰਦ ਬਣਾ ਲੈ, ਚੇਲਾ ਬਣਾ ਲੈ, ਬੜਾ ਚੰਗਾ ਲੱਗਦਾ ਤੂੰ ਮੈਨੂੰ। ਕਿੰਨਾ ਉੱਚਾ ਹੋਵੇਗਾ ਉਸ ਸਿੱਖ ਦਾ ਕਰੈਕਟਰ, ਜਿਸ ਸਿੱਖ ਨੂੰ ਦੁਨੀਆ ਦਾ ਕੋਈ ਰਾਜਾ ਗੁਰੂ ਮੰਨਣ ਵਾਸਤੇ ਤਿਆਰ ਹੋ ਗਿਆ ਹੈ। ਕਹਿ ਸਕਦਾ ਸੀ ਵੀ ਆਪਾਂ ਫਰੈਂਡਸ਼ਿਪ ਕਰ ਲੈਂਦੇ ਹਾਂ, ਮਿੱਤਰ ਬਣ ਜਾਂਦੇ ਹਾਂ, ਕੁਛ ਹੋਰ ਕਹਿ ਸਕਦਾ ਸੀ, ਪਰ ਆਖਿਆ ਵੀ ਮੈਂ ਤੈਨੂੰ ਉਸਤਾਦ ਮੰਨਣਾ ਚਾਹੁੰਦਾ, ਗੁਰੂ ਮੰਨਣਾ ਚਾਹੁੰਦਾ। ਹੁਣ ਜੇ ਥੋੜ੍ਹਾ ਜਿਹਾ ਵੀ ਰਾਈ ਮਾਤਰ ਵੀ ਖੋਟ ਹੁੰਦਾ ਮਨਸੁਖ ਦੇ ਅੰਦਰ, ਚਲਾਕੀ ਹੁੰਦੀ, ਕੋਈ ਹੇਰਾ ਫੇਰੀ ਹੁੰਦੀ, ਕੋਈ ਠੱਗੀ ਹੁੰਦੀ ਨਾ, ਫਿਰ ਤਾਂ ਉਹਨੇ ਕਹਿਣਾ ਸੀ ਵੀ ਸਾਮੀ ਬੜੀ ਮੋਟੀ ਹੱਥ ਲੱਗੀ ਹੈ, ਜੋ ਮਰਜ਼ੀ ਕਹਿੰਦਾ ਉਹਨੇ ਕਰ ਦੇਣਾ ਸੀ, ਜੋ ਮਰਜ਼ੀ ਮੰਗ ਲੈਂਦਾ ਸ਼ਿਵਨਾਭ ਨੇ ਦੇ ਦੇਣਾ ਸੀ ਨਾ। ਪਰ ਐਸਾ ਮਨਸੁਖ ਹੈ ਹੀ ਨਹੀਂ ਸੀ। ਮਨਸੁਖ ਦਾ ਜਵਾਬ ਹੈ, ਕਹਿੰਦਾ ਵੀ ਮੈਂ ਤੈਨੂੰ ਸਿੱਖ ਨਹੀਂ ਬਣਾ ਸਕਦਾ, ਮੇਰੀ ਇੰਨੀ ਵੱਡੀ ਹਸਤੀ ਨਹੀਂ ਵੀ ਤੂੰ ਮੇਰਾ ਸਿੱਖ ਬਣੇ। ਹਾਂ, ਇੱਕ ਗੱਲ ਜ਼ਰੂਰ ਹੈ ਵੀ ਜੇ ਤੂੰ ਸਿੱਖ ਬਣਨਾ ਨਾ, ਮੇਰੇ ਗੁਰੂ ਦਾ ਸਿੱਖ ਬਣ ਜਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਤੇ ਆਪਾਂ ਵੀ ਇਹੀ ਸੋਚ ਰੱਖਦੇ ਹੋਈਏ, ਆਪਾਂ ਵੀ ਕੋਸ਼ਿਸ਼ ਕਰੀਏ ਵੀ ਸਿੱਖ ਗੁਰੂ ਦਾ ਹੀ ਬਣਾਈਏ। ਤੁਸੀਂ ਕਹੋਗੇ ਜੀ ਅਸੀਂ ਤਾਂ ਐਸਾ ਕੀਤਾ ਨਹੀਂ। ਨਹੀਂ, ਤੁਸੀਂ ਨਹੀਂ ਕੀਤਾ, ਪਰ ਸਾਡੇ ਪੰਥ ਵਿੱਚ ਐਸਾ ਚੱਲ ਰਿਹਾ। ਆਪਣੀ ਸੰਸਥਾ ਨਾਲ ਜੋੜਨ ਦੀਆਂ ਕੋਸ਼ਿਸ਼ਾਂ, ਆਪਣੇ ਧੜੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ, ਆਪਣੇ ਡੇਰੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ, ਬਹੁਤ ਕੁਛ ਚੱਲ ਰਿਹਾ। ਇਹ ਸਿੱਖ, ਇਹ ਸਿੰਘ ਸਾਡੀ ਜਥੇਬੰਦੀ ਦਾ ਦੂਜਾ ਉੱਪਰ ਹੈ। ਜੇ ਸਾਡੀ ਜਥੇਬੰਦੀ ਤੋਂ ਅੰਮ੍ਰਿਤ ਛਕਿਆ, ਫਿਰ ਤੇ ਇਹ ਵਧੀਆ ਸਿੱਖ ਹੋਵੇਗਾ। ਜੇ ਹੋਰ ਪਾਸੇ ਅੰਮ੍ਰਿਤ ਛਕ ਲਿਆ, ਇਹ ਸਿੱਖ ਹੀ ਨਹੀਂ। ਹੋ ਰਿਹਾ ਨਾ, ਤੁਹਾਨੂੰ ਬਹੁਤ ਪਤਾ ਹੋਣਾ, ਇਹ ਸਾਡੇ ਅੰਦਰ ਚੱਲ ਰਿਹਾ। ਕਿਤੇ ਨਾ ਕਿਤੇ ਆਪਣੀ ਹਸਤੀ ਨੂੰ ਜਾਂ ਆਪਣੇ ਧੜੇ ਨੂੰ ਉਭਾਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਦੁਖਾਂਤ ਹੈ ਕੌਮ ਦਾ, ਕਿਤੇ ਅਸੀਂ ਸਾਵਧਾਨ ਰਹੀਏ ਸਾਰੇ ਹੀ। ਭਗਤ ਕਬੀਰ ਜੀ ਨੇ ਐਸੀ ਸੋਚ ਵਾਲੇ ਲੋਕਾਂ ਨੂੰ ਬੜਾ ਸਪਸ਼ਟ ਕਹਿ ਦਿੱਤਾ, ਕਹਿੰਦੇ ਕਬੀਰ ਸਿੱਖ ਸਾਖਾ ਬਹੁਤੇ ਕੀਏ। ਸਿੱਖ ਬਹੁਤ ਬਣਾ ਲਏ, ਜਾਣੀ ਕਿ ਚੇਲੇ ਬਹੁਤ ਬਣਾ ਲਏ ਆਪਣੇ, ਅੱਗੇ ਸ਼ਾਖਾਵਾਂ ਖੋਲ੍ਹ ਦਿੱਤੀਆਂ, ਬ੍ਰਾਂਚਿਸ ਖੋਲ੍ਹ ਦਿੱਤੀਆਂ ਆਪਣੀ ਸੰਸਥਾ ਦੀਆਂ, ਡੇਰੇ ਬਣਾ ਲਏ, ਇਸ ਤਰ੍ਹਾਂ ਸੈਂਟਰ ਖੋਲ੍ਹ ਦਿੱਤੇ ਵੀ ਆਹ ਸਾਡਾ ਸੈਂਟਰ ਇੱਥੇ ਵੀ ਚੱਲਦਾ, ਸਾਡੀ ਬ੍ਰਾਂਚ ਇੱਥੇ ਵੀ ਚੱਲਦੀ ਹੈ। ਕਬੀਰ ਸੁਣਿਓ ਧਿਆਨ ਨਾਲ, ਕਬੀਰ ਜੀ ਦੇ ਸ਼ਬਦਾਂ ਨੂੰ ਸਮਝ ਆਵੇਗਾ।
ਕਬੀਰ ਸਿੱਖ ਸਾਖਾ ਸਿੱਖ ਵੀ ਬਣਾਏ ਤੇ ਸਖਾਵਾਂ ਵੀ ਬਣਾਈਆਂ ਬਹੁਤੇ ਕੀਏ ਥੋੜੇ ਨਹੀਂ ਬਹੁਤ ਜ਼ਿਆਦਾ ਕੇਸੋ ਕੀਓ ਨਾ ਮੀਤ ਕੇਸੋ ਜੋ ਕੇਸਵ ਪਰਮੇਸ਼ਰ ਵਾਹਿਗੁਰੂ ਹੈ ਨਾ ਉਹਦੇ ਨਾਲ ਮਿੱਤਰਤਾ ਨਾ ਪਾ ਸਕੇ ਐਸੇ ਲੋਕ ਪਿਆਰ ਨਾ ਕਰ ਸਕੇ ਹੋਇਆ ਕੀ ਕਹਿੰਦੇ ਚਾਲੇ ਥੇ ਹਰ ਮਿਲਣ ਕੋ ਕੋਈ ਸਮਾਂ ਸੀ ਇਹ ਵੀ ਤੁਰੇ ਸੀ ਰੱਬ ਵਾਲੇ ਪਾਸੇ ਵੀ ਰੱਬ ਨੂੰ ਮਿਲਾਂਗੇ ਬੰਦਗੀ ਕਰਾਂਗੇ ਪਰ ਜਿਸ ਵੇਲੇ ਦਾਇਰਾ ਵੱਡਾ ਹੋ ਗਿਆ ਬਹੁਤ ਸਾਰੇ ਲੋਕ ਜੁੜ ਗਏ ਬਹੁਤ ਸਾਰੇ ਡੇਰੇ ਵੀ ਬਣਾ ਲਏ ਮਾਇਆ ਵੀ ਕਹੀਏ ਵੀ ਚੋਖੀ ਹੋ ਗਈ ਬਹੁਤ ਸਾਰੀ ਇਕੱਠੀ ਹੋ ਗਈ ਜਾਇਦਾਦਾਂ ਬਣ ਗਈਆਂ ਜ਼ਮੀਨਾਂ ਖਰੀਦ ਲਈਆਂ ਕਹਿੰਦੇ ਚਾਲੇ ਥੇ ਹਰ ਮਿਲਣ ਕਹੋ ਪਰ ਫਿਰ ਬਰੇਕ ਲੱਗ ਗਈ ਸੁਰਤ ਨੂੰ ਬੀਚੇ ਅਟਕਿਓ ਚੀਤ ਅੱਗੇ ਨਹੀਂ ਜਾ ਸਕੇ ਐਸੇ ਲੋਕ ਰੁਕ ਗਏ ਨੇ ਕਿਤੇ ਨਾ ਕਿਤੇ ਸੋ ਭਾਈ ਮਨਸੁਖ ਕਹਿੰਦਾ ਵੀ ਗੁਰੂ ਨਾਨਕ ਦਾ ਸਿੱਖ ਬਣ ਬਾਅਦ ਵਿੱਚ ਇਹ ਸ਼ਿਵਨਾਭ ਦੀ ਕਥਾ ਵੀ ਬੜੀ ਲਮੇਰੀ ਹੈ ਵੀ ਇਹ ਕਿਸ ਤਰ੍ਹਾਂ ਸਿੱਖ ਬਣਿਆ ਤੇ ਕਿਸ ਤਰ੍ਹਾਂ ਇਹਨੇ ਕਮਾਈ ਕੀਤੀ ਗੁਰੂ ਨਾਨਕ ਦੇਵ ਸਾਹਿਬ ਆਪ ਚੱਲ ਕੇ ਇਹਨੂੰ ਦਰਸ਼ਨ ਬਖਸ਼ਦੇ ਨੇ ਅੱਜ ਮੈਂ ਉਹ ਪਾਸੇ ਨਹੀਂ ਜਾਂਦਾ ਘੜੀ ਨੇ ਆਗਿਆ ਨਹੀਂ ਦੇਣੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਵੀ ਕਹਿੰਦੇ ਜਿਹੜਾ ਸਿੱਖ ਹੈ ਨਾ ਇੱਕ ਕਮਾਈ ਵਾਲਾ ਪਹਿਲਾਂ ਤੇ ਗੁਰੂ ਇਹ ਮਹਾਨ ਹੈ ਫਿਰ ਗੁਰੂ ਦਾ ਸਿੱਖ ਵੀ ਮਹਾਨ ਹੈ ਇੱਕ ਸਿੱਖ ਦੇ ਰਾਹੀਂ ਪਤਾ ਨਹੀਂ ਕਿੰਨੀ ਦੁਨੀਆਂ ਦਾ ਭਲਾ ਹੋ ਸਕਦਾ ਤੇ ਹੋ ਜਾਂਦਾ ਇੱਕ ਪ੍ਰਮਾਣ ਹੋਰ ਲੈ ਲਈਏ ਭਾਈ ਪਿਰਾਣਾ ਨਾਮ ਦਾ ਸਿੱਖ ਹੋਇਆ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਪੱਪੇ ਨੂੰ ਸਿਹਾਰੀ ਨਾਲ ਬੋਲਣਾ ਪਿਰਾਣਾ ਬੰਦਗੀ ਵਾਲੀ ਰੂਹ ਹੈ ਟਿੱਕੀ ਹੋਈ ਸੁਰਤ ਹੈ ਹਿਰਦਾ ਬੜੇ ਆਨੰਦ ਨਾਲ ਭਰਿਆ ਰਹਿੰਦਾ ਤੇ ਜੰਗਲੀ ਮਾਹੌਲ ਵਿੱਚ ਇਕਾਂਤ ਵਿੱਚ ਬੈਠੇ ਸੀ ਕਿਸੇ ਰਸਤੇ ਦੇ ਨੇੜੇ ਉਸ ਵੇਲੇ ਜੰਗਲ ਹੁੰਦੇ ਹੀ ਵਧੇਰੇ ਸੀ ਖੇਤੀ ਤੇ ਕੇਵਲ ਪਿੰਡਾਂ ਦੇ ਨੇੜੇ ਹੁੰਦੀ ਸੀ ਬਾਕੀ ਤੇ ਜ਼ਿਆਦਾਤਰ ਜੰਗਲੀ ਮਾਹੌਲ ਹੀ ਹੁੰਦਾ ਸੀ ਤੇ ਇਕਾਂਤ ਵਿੱਚ ਬੈਠੇ ਨੇ ਸਵੇਰ ਦਾ ਵਕਤ ਹੈ ਨੇਤਰ ਬੰਦ ਨੇ ਚੌਂਕੜਾ ਲੱਗਿਆ ਹੋਇਆ ਇੱਕ ਧਾੜ ਵੀ ਇੱਥੋਂ ਲੰਘਿਆ ਅੱਜ ਦੇ ਬੱਚਿਆਂ ਨੂੰ ਗੈਂਗਸਟਰ ਸ਼ਬਦ ਪਤਾ ਨੇ ਪਰ ਧਾੜ ਵੀ ਸ਼ਬਦ ਦਾ ਅਰਥ ਨਾ ਪਤਾ ਹੋਵੇ ਸ਼ਾਇਦ ਧਾੜ ਵੀ ਹੁੰਦੇ ਨੇ ਜੰਗਲੀ ਡਾਕੂ ਕਹਿ ਲੈਣੇ ਜੇ ਸੌਖਾ ਸਮਝਣਾ ਹੈ ਵੀ ਲੋਕਾਂ ਨੂੰ ਘੇਰ ਘੂਰ ਕੇ ਲੁੱਟ ਲੈਣਾ ਤੇ ਉਹ ਧਾੜ ਵੀ ਲੰਘਿਆ ਉਹਨੇ ਵੇਖਿਆ ਕੋਈ ਸੰਤ ਬੈਠਾ ਹੈ ਚਿਹਰਾ ਵੇਖ ਕੇ ਨਾ ਉਹ ਪ੍ਰਭਾਵਿਤ ਹੋ ਗਿਆ ਉਹ ਧਾੜ ਵੀ ਉਹਨੂੰ ਇਉਂ ਲੱਗਿਆ ਵੀ ਵਾਕਈ ਕੋਈ ਸਾਧ ਹੈ ਵਾਕਈ ਕੋਈ ਬੰਦਗੀ ਵਾਲਾ ਹੈ ਉਹਦੇ ਮਨ ਵਿੱਚ ਖਿਆਲ ਆਇਆ ਹੁਣ ਕਿਰਤ ਉਹਦੀ ਆਪਣੀ ਹੈ ਕਹਿੰਦਾ ਵੀ ਬਾਬਾ ਅਰਦਾਸ ਕਰਦਾ ਉਹ ਬੋਲ ਕੇ ਨਹੀਂ ਮਨ ਦੇ ਅੰਦਰ ਕਹਿੰਦਾ ਬਾਬਾ ਅੱਜ ਕਿਤੇ ਮੋਟਾ ਮਾਲ ਮਿਲ ਜਾਵੇ ਨਾ ਅੱਧ ਤੇਰਾ ਸੌਦਾ ਕਰ ਰਿਹਾ ਹੈ ਕਰ ਲੈਂਦੇ ਨੇ ਕਰਨ ਵਾਲੇ ਰੱਬ ਨਾਲ ਵੀ ਸੌਦੇ ਕਰ ਲੈਂਦੇ ਨੇ ਇਹ ਵੀ ਇੱਕ ਸੌਦਾ ਹੀ ਸੀ ਡੀਲ ਏ ਸੀ ਵੀ ਅੱਧ ਤੇਰਾ ਸ਼ਾਇਦ ਉਹਨਾਂ ਲੋਕਾਂ ਨੂੰ ਲੱਗਦਾ ਹੋਣਾ ਵੀ ਰੱਬ ਦੇ ਪਿਆਰੇ ਜਾਂ ਰੱਬ ਵੀ ਲਾਲਚੀ ਹੋਣਾ ਸਾਡੇ ਵਰਗਾ ਸ਼ਾਇਦ ਲਾਲਚ ਵਿੱਚ ਆ ਕੇ ਮੰਨ ਜਾਵੇ ਮੈਨੂੰ ਇੱਕ ਸੱਜਣ ਕਹਿੰਦਾ ਇੱਥੇ ਸਰੀ ਦੀ ਗੱਲ ਹੈ ਕਹਿੰਦਾ ਕਹਿੰਦਾ ਜੀ ਮੇਰੀ ਅਰਦਾਸ ਇਹ ਕਰ ਦਿਓ ਮੈਂ ਕਿਹਾ ਕੀ ਅਰਦਾਸ ਕਹਿੰਦਾ ਮੇਰੀ ਲੋਟਰੀ ਨਿਕਲ ਜਾਵੇ ਮੈਂ ਕਿਹਾ ਪਾਈ ਹੋਈ ਹੈ ਕਹਿੰਦਾ ਹਾਂ ਪਾਈ ਹੋਈ ਹੈ ਕਿੰਨੀ ਕੁ ਹੈ ਇੰਨੇ ਹਜ਼ਾਰ ਡਾਲਰ ਨਿਕਲ ਸਕਦਾ ਕਹਿੰਦਾ ਅਰਦਾਸ ਕਰ ਦਿਓ ਜੇ ਨਿਕਲ ਆਈ ਨਾ ਚੌਥਾ ਹਿੱਸਾ ਤੁਹਾਡਾ ਮੈਂ ਕਿਹਾ ਵੀ ਐਂ ਦੱਸ ਤੈਨੂੰ ਯਕੀਨ ਹੈ ਵੀ ਮੇਰੀ ਅਰਦਾਸ 'ਤੇ ਤੇਰੀ ਲੋਟਰੀ ਨਿਕਲ ਆਊਗੀ ਕਹਿੰਦਾ ਜੀ ਹਾਂ ਇਹ ਯਕੀਨ ਹੈ ਇਹ ਮੈਂ ਕਰਦਾ ਆਸ ਮੈਂ ਕਿਹਾ ਫਿਰ ਇਹ ਦੱਸ ਵੀ ਮੈਂ ਕਾਹਨੂੰ 75% ਦਾ ਘਾਟਾ ਪਾਉਣਾ ਮੈਂ ਆਪਣੀ ਲਾਟਰੀ ਪਾ ਕੇ ਆਪਣੀ ਅਰਦਾਸ ਆਪ ਨਹੀਂ ਕਰ ਲੂੰਗਾ ਮੈਂ ਕਾਹਨੂੰ ਘਾਟੇ 'ਚ ਜਾਵਾਂ 25% 'ਤੇ ਅਰਦਾਸ ਕਰਾਂ ਮੈਂ ਤਾਂ 100% 'ਤੇ ਕਰੂੰਗਾ ਨਾ ਫਿਰ ਇਹ ਸੌਦੇ ਦੁਨੀਆ ਰੱਬ ਨਾਲ ਕਰ ਲੈਂਦੀ ਹੈ ਇੱਕ ਹੋਰ ਯਾਦ ਆਈ ਹੈ ਗੱਲ ਉਹ ਵੀ ਕਹਿ ਦਿਆਂ ਕਿਸੇ ਜ਼ਿਮੀਂਦਾਰ ਦਾ ਰਾਤ ਦੇ ਸਮੇਂ ਬਲਦ ਖੁੱਲ੍ਹ ਕੇ ਤੁਰ ਪਿਆ ਆਪਣੇ ਰਾਹ 'ਤੇ ਹੋ ਜਾਂਦਾ ਸੀ ਨਾ ਐਸਾ ਜਿਨ੍ਹਾਂ ਨੇ ਖੇਤੀਆਂ ਕੀਤੀਆਂ ਉਹਨਾਂ ਨੂੰ ਪਤਾ ਮੱਝਾਂ ਗਾਵਾਂ ਰੱਖੀਆਂ ਪਤਾ ਉਹਨਾਂ ਨੂੰ ਕਈ ਵਾਰੀ ਦੂਸਰੇ ਤੀਸਰੇ ਪਿੰਡਾਂ 'ਚ ਜਾ ਕੇ ਮਿਲਦਾ ਸੀ ਡੰਗਰ
ਉਹ ਕਿਤੇ ਵਿਚਾਰੇ ਦਾ ਬਲਦ ਖੁੱਲ੍ਹ ਕੇ ਚਲਾ ਗਿਆ, ਜਦੋਂ ਸਵੇਰੇ ਉਹਨੇ ਕੱਖ ਪੱਠਾ

ਕਿ ਬਾਬਾ ਬਲਦ ਮਿਲ ਜਾਵੇ, 50 ਰੁਪਈਏ ਦਾ ਪ੍ਰਸ਼ਾਦ ਤੇਰਾ। ਹੋਰ ਅੱਗੇ ਗਿਆ, ਇੱਕ ਕਿੱਕਰ ਤੇ ਲਾਲ ਜਿਹੀਆਂ ਚੁੰਨੀਆਂ ਬੰਨੀਆਂ ਹੋਈਆਂ ਸੀ, ਉੱਥੇ ਵੀ ਅਰਦਾਸ ਕਰ ਦਿੱਤੀ ਵੀ ਐ ਮਾਤਾ ਬਲਦ ਮਿਲ ਜਾਵੇ, 50 ਰੁਪਈਏ ਦਾ ਪ੍ਰਸ਼ਾਦ ਇੱਥੇ ਵੀ ਚੜਾਉਂਗਾ। ਕਬਰ ਆਈ ਉੱਥੇ ਵੀ ਸੁੱਖ ਸੁੱਖ ਲਈ ਵੀ 50 ਰੁਪਈਏ ਤੇਰੇ ਵੀ। ਜਦੋਂ 4-5 ਥਾਂ ਤੇ ਮੱਥਾ ਟੇਕਿਆ ਨਾ ਉਸ ਜ਼ਿਮੀਂਦਾਰ ਨੇ, ਉਹ ਪੁੱਤ ਥੋੜ੍ਹਾ ਬਹੁਤਾ ਪੜ੍ਹ ਚੁੱਕਿਆ ਸੀ ਸਕੂਲਾਂ ਸਕਾਲਾਂ ਵਿੱਚ, ਮਾੜਾ ਮੋਟੀ ਸੋਝੀ ਆ ਗਈ ਸੀ, ਉਹ ਨਾਲ ਦੀ ਨਾਲ ਕੈਲਕੂਲੇਟਰ ਕਰਦਾ ਉਹਨਾਂ ਸਮਿਆਂ ਦੀ ਕੀਮਤਾਂ ਕੱਢ ਕੇ। ਕੈਲਕੂਲੇਟ ਕਰਕੇ ਕਹਿੰਦਾ ਬਾਪੂ ਵੀ ਸੌਦਾ ਘਾਟੇ 'ਚ ਜਾ ਰਿਹਾ, 2-100 ਦਾ ਬਲਦ ਚੰਗਾ ਮਿਲ ਜਾਂਦਾ ਅੱਜ ਕੱਲ੍ਹ, ਉਹਨਾਂ ਸਮਿਆਂ ਦੀਆਂ ਗੱਲਾਂ। ਕਹਿੰਦਾ ਵੀ 200 ਦਾ ਬਲਦ ਮਿਲ ਜਾਂਦਾ, ਸੁੱਖਣਾ 250 ਤੱਕ ਪਹੁੰਚ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਸੌਦਾ ਘਾਟੇ 'ਚ ਜਾ ਰਿਹਾ, ਉਹ ਜ਼ਿਮੀਂਦਾਰ ਕਹਿੰਦਾ ਪੁੱਤ ਰੱਸੇ ਨੂੰ ਹੱਥ ਪੈਣ ਦੇ, ਦੇਣੇ ਕਿਹਨੇ ਨੇ, ਬਸ ਹੱਥ 'ਚ ਰੱਸਾ ਆਇਆ ਫਿਰ ਰੱਬ ਕਿੱਥੇ, ਇਹ ਬਾਬੇ ਕਿੱਥੇ। ਐਸਾ ਚੱਲਦਾ ਸੰਸਾਰ ਵਿੱਚ। ਉਹ ਭਾਈ ਪ੍ਰਾਣਾ ਜੀ ਅੱਗੇ ਧਾੜਵੀ ਨੇ ਅਰਦਾਸ ਕੀਤੀ, ਬਾਬਾ ਅੱਧ ਤੇਰਾ। ਚਲੇ ਗਿਆ ਅੱਗੇ। ਦੇਵਨੇਤ ਕੋਈ ਵਿਆਹ ਦਾ ਮੇਲ ਜਾ ਰਿਹਾ ਸੀ ਤੇ ਉਹ ਗਰੁੱਪ ਤੁਰਿਆ ਜਾ ਰਿਹਾ ਸੀ, ਆਪਾਂ ਇਹ ਕਹਿ ਲਈਏ। ਪਹਿਲਾਂ ਸਾਧਨ ਨਹੀਂ ਸੀ ਨਾ, ਤੁਰ ਕੇ ਵੀ ਜਾਣਾ ਪੈਂਦਾ ਸੀ। ਉਹ ਜਿਹੜੇ ਭਰਾ ਸੀ ਤੇ ਉਹ ਅਗਲੇ ਪਾਸੇ ਤੁਰ ਰਹੇ ਸੀ, ਸੁਭਾਵਕ ਇੱਦਾਂ ਦਾ ਸੁਭਾਅ ਪਹਿਲਾਂ ਤੋਂ ਰਵਾਇਤ ਚੱਲੀ ਆਉਂਦੀ ਹੈ। ਪਿਛਲੇ ਪਾਸੇ ਬੀਬੀਆਂ ਦਾ ਗਰੁੱਪ ਜਾ ਰਿਹਾ ਸੀ। ਮੁੜਵੇਂ ਘਿਣਵੇਂ ਦਰਖਤਾਂ ਵਿੱਚ ਜੰਗਲੀ ਰਸਤਾ ਸੀ, ਰਸਤਾ ਲੰਮਾ ਨਜ਼ਰ ਨਹੀਂ ਸੀ ਆਉਂਦਾ। ਉਹ ਤੁਰਦਿਆਂ ਤੁਰਦਿਆਂ ਥੋੜ੍ਹਾ ਜਿਹਾ ਉਹਨਾਂ ਦਾ ਆਪਸ ਵਿੱਚ ਫਾਸਲਾ ਪੈ ਗਿਆ। ਜਿਹੜੇ ਭਾਈ ਸੀ ਉਹ ਅੱਗੇ ਲੰਘ ਗਏ ਅਤੇ ਮਾਈਆਂ ਥੋੜ੍ਹੀਆਂ ਪਿੱਛੇ ਰਹਿ ਗਈਆਂ। ਹੁਣ ਉਸ ਧਾੜਵੀ ਦੀ ਨਜ਼ਰ ਪੈ ਗਈ ਵੀ ਆਹ ਮੌਕਾ। ਉਹ ਝੁੰਡ 'ਚੋਂ ਨਿਕਲਿਆ ਦਰਖਤਾਂ ਦੇ ਵਿੱਚੋਂ ਅਤੇ ਸ਼ੁਰਾ ਕੱਢ ਕੇ ਉਹਨਾਂ ਬੀਬੀਆਂ ਦੇ ਅੱਗੇ ਖੜ ਗਿਆ। ਕਹਿੰਦਾ ਵੀ ਜੋ ਕੁਝ ਹੈ ਰੱਖ ਦਿਓ। ਅਤੇ ਉਹਨਾਂ ਦੀ ਇੱਕ ਚੁੰਨੀ ਜਾਂ ਚਾਦਰਾਂ, ਵੈਸੇ ਬੀਬੀਆਂ ਉਸ ਵੇਲੇ ਚਾਦਰ ਵਰਤਦੀਆਂ ਸੀ, ਉਹ ਵਿਛਾ ਲਈ। ਕਹਿੰਦਾ ਬਸ ਇਹਦੇ ਵਿੱਚ ਰੱਖ ਦਿਓ ਸਾਰਾ ਕੁਛ। ਕੀਮਤੀ ਕੱਪੜੇ ਸੀ, ਨਾਨਕਾ ਮੇਲ ਲੈ ਕੇ ਜਾਂਦਾ ਵੀ ਲੜਕੀ ਦਾ ਸੂਟ ਹੈ ਆਹ, ਇਸ ਤਰ੍ਹਾਂ ਇਸ ਤਰ੍ਹਾਂ। ਅਤੇ ਉਹਨਾਂ ਦੇ ਆਪਣੇ ਕੀਮਤੀ ਕੱਪੜੇ ਜਿਹੜੇ ਵਿਆਹ ਮੌਕੇ ਪਾਉਣੇ ਸੀ, ਫਿਰ ਨਕਦੀ ਜਿਵੇਂ ਕਹਿ ਲਈਏ ਵੀ ਸੋਨਾ ਗਹਿਣੇ ਆਦਿਕ ਵੀ ਕਾਫੀ ਸੀ, ਉਹ ਸਾਰੇ ਹੀ ਪੰਡ ਵਧਾਈ ਅਤੇ ਲੈ ਕੇ ਤੁਰ ਪਿਆ। ਅਤੇ ਹੁਣ ਨੇੜੇ ਹੀ ਭਾਈ ਪੁਰਾਣਾ ਜੀ ਬੈਠੇ ਸੀ ਅਤੇ ਆ ਕੇ ਪੰਡ ਭਾਈ ਪੁਰਾਣਾ ਜੀ ਦੇ ਮੂਹਰੇ ਸੁੱਟ ਦਿੱਤੀ। ਅਤੇ ਭਾਈ ਪੁਰਾਣਾ ਜੀ ਨੇ ਨੇਤਰ ਖੋਲ੍ਹੇ ਜਾਂ ਖੜਾਕ ਜਿਹਾ ਹੋਇਆ ਵੀ ਗੱਲ ਕੀ ਹੈ। ਅਤੇ ਉਹ ਕਹਿੰਦਾ ਬਾਬਾ ਆਪਣਾ ਅੱਧ ਕੱਢ ਲੈ ਇਹਦੇ ਵਿੱਚੋਂ, ਮੇਰੀ ਸੁਖਣਾ ਪੂਰੀ ਹੋਈ ਹੈ, ਮਾਲ ਮੋਟਾ ਮਿਲ ਗਿਆ, ਵੀ ਮੈਂ ਤੁਸੀਂ ਬੜੇ ਕਰਨੀ ਵਾਲੇ ਹੋ, ਮੈਂ ਅੱਧ ਕਿਹਾ ਸੀ ਅਤੇ ਅੱਧ ਕੱਢ ਲਿਆ। ਭਾਈ ਪੁਰਾਣਾ ਜੀ ਕਹਿੰਦੇ ਮੈਂ ਕਦੋਂ ਕਿਹਾ? ਕਹਿੰਦਾ ਜੀ ਮੈਂ ਤੁਹਾਡੇ ਅੱਗੇ ਅਰਦਾਸ ਕਰਕੇ ਗਿਆ। ਅਤੇ ਭਾਈ ਪੁਰਾਣਾ ਜੀ ਸਮਝ ਗਏ ਵੀ ਬੰਦਾ ਤੇ ਪਾਮਰ ਹੈ, ਭਾਵ ਨੀਚ ਕਰਮ ਕਮਾਉਣ ਵਾਲਾ ਹੈ, ਪਰ ਇਹਦਾ ਵਿਸ਼ਵਾਸ ਬਣਿਆ ਮੇਰੇ 'ਤੇ। ਇਹਨੂੰ ਸਮਝਾਈਏ ਅਤੇ ਕਿਵੇਂ ਸਮਝਾਈਏ? ਗਰਮ ਲੋਹੇ 'ਤੇ ਸੱਟ ਮਾਰ ਦੇਣੀ ਚਾਹੀਦੀ ਹੈ। ਭਾਈ ਪੁਰਾਣਾ ਜੀ ਕਹਿਣ ਲੱਗੇ ਵੀ ਤੇਰਾ ਪੂਰਾ ਵਿਸ਼ਵਾਸ ਹੈ ਵੀ ਅਰਦਾਸ ਕਰਨ ਕਰਕੇ ਤੈਨੂੰ ਮਾਲ ਮਿਲਿਆ? ਕਹਿੰਦਾ ਰੋਜ਼ ਇਹੀ ਕੰਮ ਕਰੀਦਾ, ਅੱਗੇ ਕਦੋਂ ਮਿਲਦਾ ਇੰਨਾ ਮੋਟਾ ਮਾਲ? ਅੱਜ ਅਰਦਾਸ ਕੀਤੀ ਹੈ ਅਤੇ ਅੱਜ ਮਿਲ ਗਿਆ, ਵਿਸ਼ਵਾਸ ਹੈ ਮੇਰਾ। ਕਹਿੰਦੇ ਫਿਰ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਜੇ ਮੈਂ ਤੈਨੂੰ ਕੋਈ ਸਰਾਪ ਦੇ ਦਿੱਤਾ ਨਾ, ਵਚਨ ਐਸਾ ਬੋਲ ਦਿੱਤਾ, ਫਿਰ ਉਹ ਵੀ ਪੂਰਾ ਹੋ ਸਕਦਾ। ਕਹਿੰਦਾ ਜੀ ਇਹ ਵੀ ਹੋ ਸਕਦਾ, ਡਰ ਵੀ ਗਿਆ ਮਨ ਵੀ ਗਿਆ। ਭਾਈ ਪੁਰਾਣਾ ਜੀ ਕਹਿੰਦੇ ਫਿਰ ਹੁਣ ਅਗਲੀ ਗੱਲ ਇਹ ਹੈ ਵੀ ਜਾਂ ਤਾਂ ਇਹ ਹੁਣੇ ਹੀ ਪੰਡ ਚੁੱਕ ਤੇ ਜਿਨ੍ਹਾਂ ਦਾ ਮਾਲ ਹੈ ਵਾਪਸ ਕਰਿਆ, ਅਗਰ ਤੂੰ ਬਚਨ ਨਾ ਮੰਨਿਆ ਫਿਰ ਕੋਈ ਸਰਾਪ ਦਾ ਬਚਨ ਨਾ ਮੈਥੋਂ ਨਿਕਲ ਜਾਵੇ ਕਿਤੇ। ਸਿੱਖ ਦਾ ਜੀਵਨ ਇਹ ਗਿਆ ਵਾਪਸ, ਅਜੇ ਦੂਰ ਨਹੀਂ ਸੀ ਗਿਆ ਉਹ ਗਰੁੱਪ ਨਾਨਕਾ ਮੇਲ ਵਾਲਾ, ਜਾਣੀ ਕਿ ਵਾਪਸ ਕਰਿਆ। ਹੁਣ ਲੰਮੀ ਗੱਲ ਨਾ ਕਰਾਂ। ਫਿਰ ਭਾਈ ਪੁਰਾਣਾ ਜੀ ਦੇ ਕੋਲ ਆ ਗਿਆ, ਕਹਿੰਦਾ ਜੀ ਮੈਂ ਮੋੜਿਆ। ਤੇ ਕਹਿੰਦੇ ਚੱਲ ਹੁਣ ਤੈਨੂੰ ਸਿੱਖ ਬਣਾਈਏ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਹਜ਼ੂਰ ਭਾਈ ਪੁਰਾਣਾ ਜੀ ਲੈ ਗਏ, ਸਾਰੀ ਗੱਲਬਾਤ ਵੀ ਦੱਸੀ ਤੇ ਗੁਰੂ ਸਾਹਿਬ ਨੇ ਸਿੱਖੀ ਦੀ ਦਾਤ ਬਖਸ਼ੀ, ਸਮਝਾਇਆ ਵੀ ਏਦਾਂ ਨਹੀਂ, ਏਦਾਂ ਕਰੈਕਟਰ ਆਹ ਹੋਣਾ ਚਾਹੀਦਾ, ਜੀਵਨ ਆਹ ਹੋਣਾ ਚਾਹੀਦਾ। ਜੀਵਨ ਬਣ ਵੀ ਗਿਆ। ਕੈਸਾ ਬਣਿਆ? ਬਈ ਭਾਈ ਲੱਖੂ ਜੀ, ਇਹਨਾਂ ਦਾ ਨਾਮ ਸੀ ਲੱਖੂ, ਇੱਥੇ ਆ ਕੇ ਮੈਂ ਜ਼ਿਕਰ ਕਰ ਰਿਹਾ, ਬੜੇ ਪਰਪੱਕ

ਜੀਵਨ ਵਾਲੇ ਹੋਏ। ਇਹ ਉਹੀ ਭਾਈ ਲੱਖੂ ਜੀ ਨੇ ਜਿਹੜੀ ਭਾਈ ਬੁੱਧੂ ਨੇ ਆਵੇ ਦੀ ਅਰਦਾਸ ਕਰਵਾਈ ਸੀ ਸੰਗਤ ਨੂੰ ਲੰਗਰ ਛਕਾ ਕੇ, ਅਤੇ ਭਾਈ ਲੱਖੂ ਨੂੰ ਛਕਾਇਆ ਨਹੀਂ ਸੀ, ਉਹ ਵਾਰ ਮੰਗਦੇ ਸੀ ਰੋਕ ਦਿੱਤਾ ਅਤੇ ਉਹਨੇ ਅਰਦਾਸ ਕੀਤੀ। ਅਰਦਾਸੀਏ ਨੇ ਵੀ ਆਵਾ ਪੱਕ ਜਾਵੇ ਅਤੇ ਭਾਈ ਲੱਖੂ ਨੇ ਕਹਿ ਤਾ ਕੱਚਾ ਰਹੇਗਾ, ਇੰਨਾ ਉੱਚਾ ਜੀਵਨ ਆਵਾ ਕੱਚਾ ਹੀ ਰਿਹਾ ਸੀ, ਇਹ ਵੀ ਲੰਮੀ ਗਾਥਾ ਹੈ। ਸੰਗਤ ਵਿੱਚ ਚਰਚਾ ਹੋ ਗਈ ਲਾਹੌਰ ਵਿੱਚ ਵੀ ਭਾਈ ਲੱਖੂ ਦੇ ਬਚਨ ਨਾਲ ਆਵਾ ਕੱਚਾ ਰਹਿ ਗਿਆ। ਹੁਣ ਭਾਈ ਲੱਖੂ ਮਸਤਾਨਾ ਜੀ ਬਿਰਤੀ ਵਿੱਚ ਲਾਹੌਰ ਵਿੱਚ ਰਹਿੰਦੇ ਨੇ, ਕਈ ਵਾਰੀ ਸਿੱਖਾਂ ਦੇ ਘਰ ਜਾਂਦੇ ਨੇ, ਲੋਕ ਬੁਲਾਉਂਦੇ ਵੀ ਨੇ ਸੰਗਤਾਂ, ਅਤੇ ਜਦੋਂ ਬੁਲਾਉਂਦੇ ਨੇ ਅਤੇ ਜਾ ਕੇ ਕਈ ਵਾਰੀ ਆਪ ਵੀ ਚਲੇ ਜਾਂਦੇ ਨੇ, ਕਹਿਣਗੇ ਬੀਬਾ ਕੋਈ ਪ੍ਰਸ਼ਾਦਾ ਹੈ? ਬੀਬੀ ਨੇ ਕਹਿਣਾ ਕਿਉਂ ਘਰ ਵਾਲੀ ਨੇ, ਕਿਉਂਕਿ ਸ਼ਰਧਾ ਬਣ ਚੁੱਕੀ ਸੀ, ਹਾਂ ਜੀ ਪ੍ਰਸ਼ਾਦਾ ਹੈ ਜਾਂ ਨਹੀਂ ਹੈ ਤਾਂ ਕਹਿ ਦੇਣਾ ਹੁਣੇ ਹੀ ਬਣਾ ਦਿੰਦੇ ਹਾਂ। ਅਗਲਾ ਬਚਨ ਕਹਿ ਦੇਣਾ ਬੀਬਾ ਜਪਜੀ ਸਾਹਿਬ ਕੰਠ ਕੀਤਾ ਕਿ ਨਹੀਂ ਕੀਤਾ, ਅਤੇ ਜੇ ਤਾਂ ਬੀਬੀ ਨੇ ਜਪਜੀ ਸਾਹਿਬ ਕੰਠ ਕੀਤਾ ਹੋਇਆ ਫਿਰ ਤੇ ਪ੍ਰਸ਼ਾਦਾ ਛਕ ਲੈਣਾ, ਅਗਰ ਜਵਾਨੀ ਕੰਠ ਨਹੀਂ ਕੀਤਾ ਤੇ ਕਹਿ ਦੇਣਾ ਕੋਈ ਨਾ ਬੀਬਾ ਜਪਜੀ ਸਾਹਿਬ ਕੰਠ ਕਰੋ ਫਿਰ ਪ੍ਰਸ਼ਾਦਾ ਛਕ ਕੇ ਜਾਵਾਂਗੇ। ਸਹਿਜੇ ਸਹਿਜੇ ਲਾਹੌਰ ਦੀਆਂ ਸਾਰੀਆਂ ਬੀਬੀਆਂ ਨੂੰ ਜਪਜੀ ਸਾਹਿਬ ਕੰਠ ਕਰਵਾਇਆ ਭਾਈ ਲੱਖੂ ਨੇ। ਧਿਆਨ ਦੇਣਾ ਗੱਲ ਵੱਲ, ਭਾਈ ਪੁਰਾਣਾ ਜੀ ਦਾ ਜੀਵਨ ਹੈ ਜਿਹੜੇ ਭਾਈ ਲੱਖੂ ਨੂੰ ਸਿੱਖ ਬਣਾਉਂਦੇ ਨੇ, ਇੱਕ ਗਿਰੇ ਹੋਏ ਜੀਵਨ ਵਾਲੇ ਧਾੜਵੀ ਨੂੰ ਸਿੱਖ ਬਣਾਉਂਦੇ ਨੇ। ਐਸੇ ਤਰ੍ਹਾਂ ਭਾਈ ਲੱਖੂ ਜੀ ਅਨੇਕਾਂ ਸੰਗਤਾਂ ਨੂੰ ਸਿੱਖ ਬਣਾਉਂਦੇ ਨੇ, ਗੁਰਬਾਣੀ ਨਾਲ ਜੋੜਦੇ। ਇਹ ਗੱਲ ਭਾਈ ਗੁਰਦਾਸ ਜੀ ਨੇ ਅੱਜ ਕਹੀ ਹੈ, ਕਹਿੰਦੇ ਬੰਦਾ ਇੱਕ ਹੁੰਦਾ ਉਹਦੇ ਰਾਹੀਂ ਪਤਾ ਨਹੀਂ ਕਿੰਨਿਆਂ ਦਾ ਭਲਾ ਹੋ ਜਾਂਦਾ ਹੈ। ਤਿੰਨ ਕੁ ਉਦਾਹਰਣਾਂ ਭਾਈ ਸਾਹਿਬ ਨੇ ਲਈਆਂ ਨੇ, ਕਹਿੰਦੇ ਤੀਰਥ ਯਾਤਰਾ ਸਮੇਂ ਨਾ ਏਕ ਸਹਿ ਆਬਤ ਸਭ ਹੈ। ਤੀਰਥ 'ਤੇ ਕੋਈ ਯਾਤਰਾ ਕਰਨ ਵਾਸਤੇ ਜਾਂਦਾ ਹੈ ਪਰ ਉਹ ਸਾਰੇ ਇੱਕ ਬਿਰਤੀ ਦੇ ਲੋਕ ਨਹੀਂ ਹੁੰਦੇ। ਤੀਰਥਾਂ 'ਤੇ ਜਾਣ ਵਾਲੇ ਆਪਾਂ ਭਾਵੇਂ ਗੁਰਦੁਆਰਿਆਂ ਦੀ ਯਾਤਰਾ ਕਰਦੇ ਹੋਈਏ, ਇੱਕੋ ਜਿਹਾ ਸੁਭਾਅ ਥੋੜ੍ਹਾ ਹੁੰਦੇ ਨੇ ਸਾਰਿਆਂ ਦੇ। ਅਲੱਗ ਅਲੱਗ ਤਰ੍ਹਾਂ ਦੇ ਸੁਭਾਅ ਨੇ, ਅਲੱਗ ਅਲੱਗ ਤਰ੍ਹਾਂ ਦੇ ਜੀਵਨ ਨੇ, ਪਰ ਕਾਹੂ ਸਾਧੂ ਪਾਛੈ ਪਾਪ ਸਭਨ ਕੇ ਜਾਤ ਹੈ। ਕਈ ਵਾਰੀ ਉਸ ਸੰਗ ਵਿੱਚ ਇੱਕ ਬੰਦਗੀ ਵਾਲਾ ਹੋਵੇ, ਸਾਧੂ ਪੁਰਸ਼ ਹੋਵੇ, ਸੰਤ ਪੁਰਸ਼ ਹੋਵੇ ਨਾ, ਉਹ ਜਾਂਦਿਆਂ ਜਾਂਦਿਆਂ ਕਹੇਗਾ ਚਲੋ ਭਾਈ ਯਾਤਰਾ ਤੇ ਕਰਦੇ ਹਾਂ, ਨਾਮ ਵੀ ਜਪ ਲਈਏ, ਸਹਿਜੇ ਸਹਿਜੇ ਗੁਰਮੰਤਰ ਜਾਪ ਹੀ ਕਰਾ ਦੇਗਾ ਕੋਈ। ਉੱਥੇ ਕਿਸੇ ਸਥਾਨ ਤੇ ਜਾਏਗਾ, ਆਪਾਂ ਗੁਰਦੁਆਰੇ ਦੀ ਜੇ ਗੱਲ ਕਰੀਏ, ਚਲੋ ਭਾਈ ਪਹਿਲਾਂ ਨਮਸਕਾਰ ਕਰੋ ਫਿਰ ਲੰਗਰ ਵਿੱਚ ਸੇਵਾ ਕਰੀਏ। ਹੁਣ ਇੱਕ ਸਿੱਖ ਦੀ ਪ੍ਰੇਰਣਾ, ਜੇ ਕਿਸੇ ਵੀ ਧਰਮ ਵਿੱਚ ਹੋਵੇ ਬੰਦਾ, ਇੱਕ ਧਾਰਮਿਕ ਆਗੂ ਬਹੁਤ ਸਾਰਿਆਂ ਦਾ ਭਲਾ ਕਰ ਦਿੰਦਾ ਹੈ। ਜੈਸੇ ਨਿਰਿਪ ਸੈਨਾ ਸਮਸਰਨਾ ਸਕਲ ਹੋਤ, ਏਕ ਏਕ ਪਾਛੇ ਕਈ ਕੋਟ ਪਰੇ ਖਾਤ ਹੈ। ਕਹਿੰਦੇ ਜਿਵੇਂ ਕਿਸੇ ਦੇਸ਼ ਦੀ ਫੌਜ ਹੈ, ਕਿਸੇ ਰਾਜੇ ਦੀ ਫੌਜ ਹੈ ਨਾ, ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਫੌਜ ਦੇ ਵਿੱਚ ਜਿਹੜੇ ਸਿਪਾਹੀ ਨੇ ਇੱਕੋ ਜਿਹੇ ਬਹਾਦਰ ਨਹੀਂ ਹੁੰਦੇ, ਸਾਰੇ ਇੱਕੋ ਜਿਹੀ ਨਿਪੁੰਨਤਾ ਨਹੀਂ ਰੱਖਦੇ ਸ਼ਸਤਰ ਵਿੱਦਿਆ ਦੀ, ਇੱਕੋ ਜਿਹੇ ਨਿਸ਼ਾਨ 'ਚ ਹੀ ਨਹੀਂ ਹੁੰਦੇ, ਫਰਕ ਹੁੰਦਾ ਹੈ, ਕੋਈ ਵੱਧ ਕੋਈ ਘੱਟ ਹੁੰਦਾ ਹੈ। ਕਹਿੰਦੇ ਪਰ ਜਿਹੜਾ ਉਹਨਾਂ ਦਾ ਕਮਾਂਡਰ ਹੈ, ਕੋਈ ਵੀ ਅਗਵਾਈ ਦੇਣ ਵਾਲਾ ਜਰਨੈਲ ਹੈ, ਕਹਿੰਦੇ ਉਹਦੇ ਆਸਰੇ ਸਾਰਿਆਂ ਦਾ ਸਿਸਟਮ ਚੱਲੀ ਜਾਂਦਾ, ਸਾਰਿਆਂ ਨੂੰ ਤਨਖਾਹ ਮਿਲੀ ਜਾਂਦੀ ਹੈ, ਤਨਖਾਹ ਸਾਰੇ ਸਿਪਾਹੀਆਂ ਨੂੰ ਬਰਾਬਰ ਹੀ ਮਿਲ ਜਾਂਦੀ ਹੈ। ਕਹਿੰਦੇ ਇੱਥੇ ਭਾਈ ਸਾਹਿਬ ਕਹਿੰਦੇ ਏਕ ਏਕ ਪਾਛਾ ਕਈ ਕੋਟ ਪਰੇ ਖਾਤ ਹੈ, ਇੱਕ ਬੰਦੇ ਦੀ ਅਗਵਾਈ, ਚੰਗਾ ਬੰਦਾ ਅਗਵਾਈ ਦੇ ਰਿਹਾ, ਉਹਦੇ ਰਾਹੀਂ ਅਨੇਕਾਂ ਦੀ ਰੋਜੀ ਰੋਟੀ ਚੱਲਦੀ ਹੈ। ਤੀਸਰੀ ਉਦਾਹਰਣ, ਜੈਸੇ ਤੋ ਸਮੁੰਦਰ ਜਲ ਬਿਮਲ ਬਹੁਤ ਬਸੈ, ਏਕ ਏਕ ਪੈ ਅਨੇਕ ਪਾਰ ਪਹੁੰਚਾਤ ਹੈ। ਸਮੁੰਦਰੀ ਬੇੜਾ, ਸ਼ਿਪ ਅੱਜ ਤੇ ਕਾਰਗੋ ਸ਼ਿਪ ਤੇ ਚੱਲ ਰਹੇ ਨੇ, ਹੁਣ ਜਿਹੜੇ ਕਹੀਏ ਬਈ ਸਵਾਰੀ ਢੋਣ ਵਾਲੇ ਜਹਾਜ਼ ਹੁਣ ਸਮੁੰਦਰੀ ਨਹੀਂ ਹਨ, ਹਾਂ ਕੋਈ ਵਿਰਲੇ ਹਨ, ਉਹਨਾਂ ਨੂੰ ਕਰੂਜ਼ ਕਹਿੰਦੇ ਨੇ, ਉਹ ਯਾਤਰਾ ਕਰਨ ਵਾਸਤੇ ਨਹੀਂ ਵਰਤੇ ਜਾਂਦੇ, ਉਹ ਸ਼ੌਕੀਨ ਲੋਕਾਂ ਵਾਸਤੇ ਵਰਤੇ ਜਾਂਦੇ ਨੇ। ਵਧੀਆ ਵਿੱਚ ਹੋਟਲ ਸਿਸਟਮ ਹੁੰਦਾ ਹੈ ਵੀ ਇੱਕ ਹਫ਼ਤਾ ਸਮੁੰਦਰ 'ਚ ਹੀ ਰਹਿਣਾ, 10 ਦਿਨ ਸਮੁੰਦਰ 'ਚ ਹੀ ਰਹਿਣਾ, ਜਿੱਥੇ ਮਰਜ਼ੀ ਘੁੰਮਦੇ ਫਿਰੀ ਜਾਓ, ਆਉਣਾ ਮੁੜ ਕੇ ਉੱਥੇ ਹੀ ਹੁੰਦਾ ਉਹਨਾਂ ਨੇ। ਅੱਜ ਕੱਲ੍ਹ ਐਸੇ ਸ਼ਿਪ ਹਨ, ਕਰੂਜ਼ ਕਹਿੰਦੇ ਉਹਨਾਂ ਨੂੰ, ਪਤਾ ਹੋਣਾ ਬਹੁਤਿਆਂ ਨੂੰ। ਅਤੇ ਪਹਿਲਾਂ ਸ਼ਿਪ ਸੀ, ਆਪਦੇ ਯਾਦ ਹੈ ਸਾਡਾ ਤਾਂ ਇਤਿਹਾਸ ਹੈ, ਕਾਮਾ ਗਾਟਾ ਬਾਰੂ, ਉਹ ਸ਼ਿਪ ਰਾਹੀਂ ਉਹ ਸਾਡੇ ਵਡੇਰੇ ਆਏ ਸੀ ਨਾ ਇੱਧਰ ਨੂੰ, ਅਤੇ ਬਜਬਜ ਘਾਟ 'ਤੇ ਮੁੜ ਕੇ ਕਲਕੱਤੇ ਉਹਨਾਂ 'ਤੇ ਗੋਲੀਆਂ ਚਲਾਈਆਂ, ਗੋਰੀ ਸਰਕਾਰ ਨੇ ਸ਼ਹੀਦ ਵੀ ਕੀਤੇ,
ਭਾਵ ਕੀ ਵੀ ਇੱਕ ਸ਼ਿਪ ਹੈ, ਬੇੜਾ ਹੈ ਸਮੁੰਦਰੀ, ਉਸ ਬੇੜੇ ਵਿੱਚ ਬੈਠਣ ਵਾਲੇ ਸਵਾਰ ਸਾਰੇ ਮਲਾਹ ਨਹੀਂ ਹੁੰਦੇ, ਮਲਾਹ ਇੱਕ ਹੀ ਹੁੰਦਾ ਹੈ। ਇੱਕ ਮਲਾਹ ਹੀ ਕਿੰਨਿਆਂ ਨੂੰ ਪਾਰ ਕਰ ਦਿੰਦਾ। ਆਪਾਂ ਹੁਣ ਹਵਾਈ ਸਫ਼ਰ ਕਰਦੇ ਹਾਂ, ਕੈਪਟਨ ਦੋ ਹੀ ਹੁੰਦੇ ਨੇ ਨਾ, ਪਰ ਬਾਕੀ ਤਾਂ ਸਾਰੇ 300 ਦੇ ਕਰੀਬ ਤਾਂ ਅੰਦਾਜ਼ਾ ਸਵਾਰੀ ਹੁੰਦੀ ਹੋਇਆ ਨਾ ਵੱਡੇ ਜਹਾਜ਼ਾਂ ਵਿੱਚ। 300 ਬੰਦਾ ਲਗਭਗ ਦੋ ਬੰਦਿਆਂ ਦੇ ਆਸਰੇ ਪਾਰ ਲੰਘ ਜਾਂਦਾ, ਜਾਂ ਕਹੀਏ ਮੰਜ਼ਿਲ 'ਤੇ ਪਹੁੰਚ ਜਾਂਦਾ। ਭਾਈ ਸਾਹਿਬ ਨੇ ਇਹੀ ਉਦਾਹਰਣ ਰੱਖੀ ਹੈ, ਜੈਸੇ ਤੋ ਸਮੁੰਦਰ ਜਲ ਬਿਮਲ ਬੋਹਿਤ ਬਸੈ, ਏਕ ਏਕ ਪੈ ਅਨੇਕ ਪਾਰ ਪਹੁੰਚਾਤ ਹੈ, ਤੈਸੇ ਗੁਰ ਸਿੱਖ ਸਖ ਅਨਕ ਸੰਸਾਰ ਦੁਆਰ। ਐਸੇ ਤਰ੍ਹਾਂ ਗੁਰੂ ਕੇ ਸਿੱਖ ਨੇ ਜਿਹੜੇ ਪ੍ਰਚਾਰਕ ਨੇ, ਜਿਵੇਂ ਉਸ ਵੇਲੇ 22 ਮੰਜੀਆਂ ਗੁਰੂ ਅਮਰਦਾਸ ਸਾਹਿਬ ਨੇ ਵੀ ਥਾਪੀਆਂ ਸੀ, ਕਿਸੇ ਵੀ ਰੂਪ ਦੇ ਵਿੱਚ ਜਿਹੜੇ ਪ੍ਰਚਾਰ ਕਰਨ ਵਾਲੇ ਨੇ, ਸੰਗਤਾਂ ਨੂੰ ਜੋੜਨ ਵਾਲੇ ਹਨ। ਭਾਈ ਸਾਹਿਬ ਕਹਿੰਦੇ, ਸਨਮੁਖ ਓਟ ਗਏ ਕੋਟ ਬਿਆਸ ਸਾਤ ਹੈ, ਜਿਨ੍ਹਾਂ ਨੇ ਵਾਹਿਗੁਰੂ ਨੂੰ ਸਨਮੁਖ ਜਾਣ ਕੇ ਉਹਦਾ ਆਸਰਾ ਤੱਕਿਆ, ਐਸੇ ਗੁਰਸਿੱਖ ਉਹਨਾਂ ਦੀ ਗੱਲ ਕੀਤੀ ਹੈ। ਸਨਮੁਖ ਕੀ ਹੁੰਦਾ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਰੋਜ਼ ਸਮਝਾਉਂਦੇ ਨੇ, ਬੀਬੀ ਉਹ ਤੁਹਾਡੀਆਂ ਗੱਲਾਂ ਬੜੀਆਂ ਮਹਾਨ ਨੇ ਪਰ ਮੈਨੂੰ ਸੁਣਦੀਆਂ ਨਹੀਂ ਹੈਗੀਆਂ, ਆਵਾਜ਼ ਹੀ ਸੁਣਦੀ ਹੈ, ਕਿਤੇ ਮੈਨੂੰ ਇਹ ਸੁਣਾ ਦਿਓ ਸਟੇਜ 'ਤੇ ਆ ਕੇ, ਸੰਗਤਾਂ ਨੂੰ ਸੁਣਾ ਦਿਓ ਆਪਣੀਆਂ ਗੱਲਾਂ, ਪਰ ਮੇਰੀ ਆਵਾਜ਼ ਕਿਹੜਾ ਇਹਨਾਂ ਨੇ ਸੁਣਨੀ ਹੈ, ਚਾਹੇ ਸਪੀਕਰ ਕੰਨ ਦੇ ਕੋਲ ਵੀ ਲੱਗਿਆ ਹੋਵੇ। ਪਹਿਲਾਂ ਵੀ ਬੇਨਤੀ ਕਰੀ ਹੈ, ਛੋਟੇ ਬੱਚੇ ਨੂੰ ਘੂਰ ਕੇ ਚੁੱਪ ਕਰਾਇਆ ਜਾ ਸਕਦਾ ਹੈ, ਵੱਡੀਆਂ ਉਮਰਾਂ ਵਾਲਿਆਂ ਨੂੰ ਕਿਵੇਂ ਸਮਝਾਈਏ। ਗੁਰਦੁਆਰੇ ਦੀ ਸਾਨੂੰ ਪਰਿਭਾਸ਼ਾ ਨਹੀਂ ਸਮਝ ਆ ਰਹੀ, ਹਾਲਾਂਕਿ ਇਹਨਾਂ ਕੰਟਰੀਆਂ ਦੇ ਵਿੱਚ ਸੁਸਾਇਟੀਆਂ ਬਣਾ ਕੇ ਦਿੱਤੀਆਂ, ਇੱਥੇ ਵੀ ਪਿੱਛੇ ਸੁਸਾਇਟੀ ਹੈ ਨਾ, ਸੀਨੀਅਰ ਸੁਸਾਇਟੀ, ਉੱਥੇ ਮੌਕਾ ਦਿੱਤਾ ਵੀ ਕਰ ਲਓ ਗੱਲਾਂ ਬਾਤਾਂ, ਕੋਈ ਫਰਕ ਨਹੀਂ ਪੈਂਦਾ, ਸਪੈਸ਼ਲ ਬਣਾਇਆ। ਹੋਰ ਗੁਰਦੁਆਰਿਆਂ ਸ਼ਹਿਰਾਂ ਵਿੱਚ ਮੈਂ ਵੇਖਦਾ ਸਪੈਸ਼ਲ ਥਾਂ ਬਣਾ ਦਿੱਤੀ ਵੀ ਜੇ ਕਰਨੀਆਂ ਗੱਲਾਂ ਤਾਂ ਇੱਥੇ ਕਰ ਲਓ, ਕੋਈ ਨਹੀਂ, ਪਰ ਸੰਗਤ ਵਿੱਚ ਆ ਕੇ ਗੱਲਾਂ ਕਰਨੀਆਂ ਅਜੇ ਤੱਕ ਸਾਨੂੰ ਸਮਝ ਨਹੀਂ ਆਈ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ। ਮੈਂ ਕੱਲ ਕੀ ਤਰ ਸੱਚੇ ਪਾਤਸ਼ਾਹ ਦੇ ਵਚਨ ਕਹਿ ਦਿਆਂ, ਲੱਗਣਗੇ ਕੌੜੇ ਪਰ ਗੁਰੂ ਦੀ ਗੱਲ ਹੈ। ਕਹਿੰਦੇ, ਹਰ ਜਸ ਚਲਤੇ ਬਾਤ ਚਲਾਵੇ, ਹਰ ਜਸ ਸੁਣਤੇ ਬਾਤ ਚਲਾਵੇ, ਹਰੀ ਜਸ ਹੋ ਰਿਹਾ ਹੋਵੇ ਕੋਈ ਆਪਣੀਆਂ ਗੱਲਾਂ ਛੇੜ ਬੈਠੇ। ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਚਨ, ਜਮ ਨਰਕ ਸਧਾਵੇ, ਐਸਾ ਬੰਦਾ ਨਰਕਾਂ ਵਿੱਚ ਜਮਾਂ ਦੇ ਵਸ ਪੈ ਜਾਂਦਾ। ਇਹ ਗੁਰੂ ਦੇ ਵਚਨ ਨੇ, ਮੇਰੇ ਨਹੀਂ। ਖੌਫ ਕਰੀਏ ਸਤਿਗੁਰੂ ਦਾ, ਕੋਈ ਜ਼ਰੂਰੀ ਗੱਲ ਹੈ ਕੰਨ ਦੇ ਨੇੜੇ ਮੂੰਹ ਕਰਕੇ ਕੀਤੀ ਜਾ ਸਕਦੀ ਹੈ, ਪਰ ਇਹ ਥੋੜ੍ਹਾ ਵੀ ਇੰਨੀ ਉੱਚੀ ਆਵਾਜ਼ ਵਿੱਚ ਗੱਲਾਂ ਕਰੀਏ ਵੀ ਸਾਰੀ ਸੰਗਤ ਹੀ ਡਿਸਟਰਬ ਹੋਵੇ। ਉਹ ਮੇਰੇ ਤੱਕ ਜਿਹੜੀ ਆਵਾਜ਼ ਪਹੁੰਚਦੀ ਹੈ, ਤੁਹਾਡੇ ਤੱਕ ਤਾਂ ਵੱਧ ਪਹਿਲਾਂ ਪਹੁੰਚੀ ਹੋਣੀ ਹੈ ਨਾ। ਇਸ ਕਰਕੇ ਬੇਨਤੀ ਮੈਂ ਕਰਦੇ ਹਾਂ ਨਿਮਰਤਾ ਸਹਿਤ, ਮੈਥੋਂ ਵੱਡੇ ਉਮਰਾਂ ਵਿੱਚ ਜਿਹੜੇ ਜਿਨ੍ਹਾਂ ਨੂੰ ਮੈਂ ਕਹਿ ਰਿਹਾ, ਇਹ ਰੋਜ਼ ਰੋਜ਼ ਨਹੀਂ ਇਹ ਕੰਮ ਹੋਣਾ ਚਾਹੀਦਾ। ਜਾਂ ਇਹ ਕਹੋ ਮੇਰੀ ਕਮਜ਼ੋਰੀ ਹੈ, ਮੈਂ ਛੇਤੀ ਡਿਸਟਰਬ ਹੋ ਜਾਣਾ। ਜਦੋਂ ਸੁਰਤ ਟਿੱਕੀ ਹੁੰਦੀ ਹੈ ਨਾ, ਇੱਕ ਵਾਰੀ ਉੱਖੜ ਜਾਵੇ ਮੁੜ ਕੇ ਟਿਕਾਣੇ ਨਹੀਂ ਆਉਂਦੀ। ਕਿੰਨਾ ਸਮਾਂ ਲੱਗ ਗਿਆ ਹੁਣ ਇਹੀ ਗੱਲ ਕਹਿੰਦੇ ਨੂੰ, 2 ਮਿੰਟ ਹੋ ਗਏ ਹੋਣੇ ਨੇ, ਅਤੇ ਆਉਣ ਚੈਨਲ ਲਾਈਵ ਜਿਹੜੇ ਸੁਣਦੇ ਹੋਣਗੇ, ਘੱਟੋ ਘੱਟ 500 ਬੰਦਾ ਤਾਂ ਸੁਣ ਹੀ ਰਿਹਾ ਨਾ ਇੱਥੇ ਮਿਲਾ ਕੇ, ਅਤੇ 500 ਬੰਦੇ ਦਾ 2-2 ਮਿੰਟ ਲਏ ਅਤੇ 1000 ਮਿੰਟ ਖਰਾਬ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਮਝਣ ਦੀ ਕੋਸ਼ਿਸ਼ ਕਰਿਓ, ਫੁੱਲਾਂ ਚੁੱਕਾਂ ਦੀ ਖਿਮਾ। ਭਾਈ ਸਾਹਿਬ ਕਹਿੰਦੇ ਸਨਮੁੱਖ, ਹੁਣ ਮੈਂ ਸਨਮੁੱਖ ਗੱਲ ਜਿਹੜੀ ਕਰਨੀ ਸੀ ਨਾ ਉਹਦੀ ਵਿਆਖਿਆ ਰਹਿ ਗਈ, ਹੁਣ ਸਮਾਂ ਹੋ ਗਿਆ, ਉਹ 2 ਮਿੰਟ ਚੁੱਪ ਕਰਾਉਣ ਵਿੱਚ ਚਲੇ ਗਏ। ਖਿਮਾ ਮੰਗਦਾ ਮੈਂ ਆਪ ਤੋਂ, ਸਤਿਗੁਰੂ ਕਿਰਪਾ ਕਰਨ, ਸਮਤ ਬਖਸ਼ਣ। ਤੈਸੇ ਗੁਰਸਿੱਖ ਸਾਖਾ ਅਨਕ ਸੰਸਾਰ ਦੁਆਰ, ਸਨਮੁੱਖ ਓਟ ਗਏ ਕੋਟ ਵਿਆਸਾਤ ਹੈ, ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਰਸਨਾ 'ਤੇ ਬਸਣ, ਸਮਤ ਬਖਸ਼ਣ। ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨਵਾਦ ਸਰਬ ਸੰਗਤਾਂ ਦਾ। ਆਓ ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਉ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ।
1: ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਸੰਤ ਗਿਆਨੀ ਮਹਿੰਦਰ ਸਿੰਘ ਜੀ ਭੜੀ ਵਾਲੇ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ।

0: ਸਤਸੰਗਤ ਵਿੱਚ ਆ ਕੇ ਬੰਦਿਆ ਪੜ੍ਹਿਆ ਕਾਰਗਰ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੇ ਸੇਵਕ ਜਾਂ ਨਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਸੰਗਤ ਵਿੱਚ ਆ ਕੇ ਬੰਦਿਆ ਪੜ੍ਹਿਆ ਕਾਰਗਰ ਬਾਣੀ, ਰੀਝ ਦਿਨਾਂ ਦੀ ਪੂਰੀ ਕਰਦਾ, ਉਹਨੂੰ ਕਹਿੰਦੇ ਅੰਤਰਜਾਮੀ। ਉਹ ਤਕਦੀਰਾਂ ਸਿੱਧੀਆਂ ਕਰਦਾ ਜਿਸਨੇ ਰਮਜ ਪਛਾਣੀ, ਜੀਤਵਾਲ ਦੇ ਪਾਰਸੋ ਦੀ ਜਗ ਤੇ ਅਮਰ ਕਹਾਣੀ। ਆਓ ਸਾਰੀ ਸੰਗਤ, ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ 'ਚ ਸੀਸ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਅਵਤ ਭਾਵਨਾ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣੀਏ, ਫਤਿਹ ਦੀ ਸਾਂਝ ਪ੍ਰਾਪਤ ਕਰੋ। ਸਾਰੀ ਸੰਗਤ ਕੋਈ ਰਸਨਾ ਨਾ ਬਾਂਝੀ ਰਵੇ। ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹੋ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਗਿਆਨੀ ਮਹਿੰਦਰ ਸਿੰਘ ਜੀ ਭੜੀ ਵਾਲੇ, ਆਪ ਸੰਗਤਾਂ ਨੂੰ ਗੁਰਮਤ ਇਤਿਹਾਸ ਦੀਆਂ, ਗੁਰਬਾਣੀ ਦੀਆਂ, ਗੁਰਮਤ ਦੀਆਂ ਕਥਾਵਾਂ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਂਜਾਂ ਰੱਬ ਦੀ ਬੰਦਗੀ ਨਾਲ ਜੋੜ ਰਹੇ ਸੀ। ਇੱਥੇ ਆ ਕੇ ਗੁਰੂ ਦੀ ਗੋਦ ਚ ਆ ਕੇ ਇੱਕੋ ਇੱਕ ਮਕਸਦ ਰਹਿ ਜਾਂਦਾ ਸਾਡਾ, ਵੀ ਅਸੀਂ ਗੁਰੂ ਦੀ ਗੱਲ ਸੁਣਨ ਆਏ ਹਾਂ, ਗੁਰੂ ਦੀ ਵਡਿਆਈ ਸੁਣਨ ਆਏ ਹਾਂ ਤੇ ਗੁਰੂ ਦੀ ਗੱਲ ਨੂੰ ਮੰਨਣ ਆਏ ਹਾਂ। ਜਦੋਂ ਬੱਚਾ ਸਕੂਲ ਭੇਜਦੇ ਨਾ ਆਪਾਂ ਘਰੋਂ ਤਿਆਰ ਕਰਕੇ, ਸਾਨੂੰ ਪਤਾ ਹੁੰਦਾ ਵੀ ਇਹਨੇ ਟੀਚਰ ਕੋਲੇ ਜਾਣਾ, ਟੀਚਰ ਨੇ ਇਹਨੂੰ ਸਮਝਾਉਣਾ ਪੜ੍ਹਾਉਣਾ, ਤੇ ਪਰਿਵਾਰ ਵੀ ਕਹਿੰਦਾ ਬੱਚੇ ਨੂੰ ਵੀ ਚੰਗੀ ਤਰ੍ਹਾਂ ਸਕੂਲੇ ਪੜ੍ਹਿਆ ਕਰ, ਸਮਝਿਆ ਕਰ ਜਿਹੜਾ ਤੈਨੂੰ ਤੇਰਾ ਅਧਿਆਪਕ ਕਹਿੰਦਾ ਨਾ, ਟੀਚਰ ਕਹਿੰਦਾ ਉਹਦੀ ਗੱਲ ਨੂੰ। ਉਹਦਾ ਦਿੱਤਾ ਹੋਇਆ ਕੰਮ ਹੋਮਵਰਕ ਵੀ ਘਰੇ ਆ ਕੇ ਕਰਿਆ ਕਰ, ਕਰਾਉਣੀ ਆਪਾਂ ਫਿਕਰ ਰੱਖਦੇ ਹਾਂ, ਇਹ ਸਾਡਾ ਸਿੱਖੀ ਦਾ ਸਕੂਲ ਹੈ। ਕਈ ਵਾਰੀ ਇੱਥੇ ਆ ਕੇ ਅਸੀਂ ਭੁੱਲ ਜਾਂਦੇ ਵੀ ਸਾਨੂੰ ਜਿਹੜਾ ਮੱਤ ਦੇਣ ਵਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਗੁਰਬਾਣੀ ਹੈ, ਸਿਧਾਂਤ ਆ ਸਾਡਾ, ਗੁਰਮਤ ਹੈ, ਵੀ ਅਸੀਂ ਇੱਥੇ ਆ ਕੇ ਗੁਰੂ ਦੀ ਗੱਲ ਸੁਣਨੀ ਆ, ਸੁਣਨ ਤੋਂ ਬਾਅਦ ਮੰਨਣੀ ਆ, ਹਿਰਦੇ ਚ ਵਸਾਉਣੀ ਆ ਪੱਕੇ ਤੌਰ ਤੇ, ਦ੍ਰਿੜ ਤੌਰ ਤੇ। ਹਲੇ ਦੁਨਿਆਵੀ ਵਿੱਦਿਆ ਜਿਹੜੀ ਉਹ ਹੋਰ ਗੱਲ ਹੈ, ਦੁਨਿਆਵੀ ਵਿੱਦਿਆ ਵੀ ਚਾਹੀਦੀ ਸਾਨੂੰ ਦੁਨੀਆਂ ਦੇ ਵਿੱਚ ਚੰਗੇ ਬਣਨ ਲਈ, ਚੰਗੇ ਨੌਕਰੀਆਂ ਲਈ, ਚੰਗੇ ਕਾਰੋਬਾਰ ਲਈ ਦੁਨਿਆਵੀ ਵਿੱਦਿਆ ਦੀ ਵੀ ਜ਼ਰੂਰਤ ਹੈ, ਪਰ ਆਹ ਦਰਗਾਹੀ ਵਿੱਦਿਆ ਜਿਹੜੀ ਗੁਰੂ ਦੀ ਗੋਦ ਚੋਂ ਮਿਲਦੀ ਹੈ, ਤੇ ਜਿਹਨਾਂ ਦਾ ਅੱਜ ਨਾਂ ਲੈਂਦੇ ਹਾਂ 36 ਮਹਾਂਪੁਰਖਾਂ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨਾਂ ਦੀ ਗੁਰਬਾਣੀ ਹੈ, ਉਹ ਦੁਨਿਆਵੀ ਵਿੱਦਿਆ ਘੱਟ ਪੜ੍ਹੇ ਸੀ ਤੇ ਦਰਗਾਹੀ ਵੱਧ ਸੀ ਉਹਨਾਂ ਕੋਲ। ਬਾਬਾ ਧੰਨਾ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਸਧਰਾਂ ਜੀ, ਸੈਣ ਜੀ, ਇਹਨਾਂ ਭਗਤਾਂ ਦੇ ਵਿੱਚੋਂ ਉਦੋਂ ਉਹਨਾਂ ਸਮਿਆਂ ਦੇ ਵਿੱਚ ਤਾਂ ਸਿਰਫ ਵਿਦਿਆਲੇ ਸੀ, ਕੋਈ ਕਾਲਜ ਨਹੀਂ ਸੀ, ਕੋਈ ਸਕੂਲ ਨਹੀਂ ਸੀ, ਯੂਨੀਵਰਸਿਟੀਆਂ ਨਹੀਂ ਸੀ, ਮਦਰਸੇ ਸੀ ਜਿੱਥੇ ਬੱਚਿਆਂ ਨੂੰ ਸ਼ਿਕਸ਼ਾ ਦਿੱਤੀ ਜਾਂਦੀ ਸੀ, ਤੇ ਉਹਨਾਂ ਮਦਰਸਿਆਂ 'ਚ ਤੇ ਵਿਦਿਆਲਿਆਂ ਦੇ ਵਿੱਚ ਵੀ ਸਾਰਿਆਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ। ਇਹ ਵੀ ਗੱਲ ਜ਼ਰੂਰ ਹੈ ਵੀ ਸਾਰੇ ਨਹੀਂ ਸੀ ਉੱਥੇ। ਬ੍ਰਹਮਣ ਕਹਿੰਦਾ ਮੈਂ ਹੀ ਪੜ੍ਹ ਸਕਦਾ, ਮੇਰੀ ਲਾਜ ਹੀ ਪੜ੍ਹ ਸਕਦੀ
1: ਜੀ,
0: ਇਹ ਅੱਖਰ ਅਸੀਂ ਹੀ ਲਿਖ ਸਕਦੇ, ਅਸੀਂ ਹੀ ਗਾ ਸਕਦੇ ਹਾਂ, ਇਹ ਅਧਿਕਾਰ ਹੀ ਸਾਨੂੰ ਆ ਵਿੱਦਿਆ ਪੜ੍ਹਨ ਦਾ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਉਦੋਂ ਤਾਂ ਸਾਨੂੰ ਅਧਿਕਾਰ ਹੀ ਨਹੀਂ ਸੀ ਜਦੋਂ ਸਾਡੇ ਮਹਾਂਪੁਰਖ ਐਡੀ ਬੁੱਧੀ ਰੱਖਣ ਵਾਲੇ ਸੀ, ਉਦੋਂ ਤਾਂ ਪੜ੍ਹਾਇਆ ਹੀ ਨਹੀਂ ਜਾਂਦਾ ਸੀ। ਤੇ ਉਹਨਾਂ ਨੇ ਅਕਾਲ ਪੁਰਖ ਨਿਰੰਕਾਰ ਦਾ, ਪਰਮੇਸ਼ਰ ਦਾ, ਪਰਵਧਕਾਰ ਦਾ ਹੁਕਮ ਮੰਨਿਆ, ਤੇ ਹੁਕਮ ਮੰਨ ਕੇ ਅੱਜ ਉਹਨਾਂ ਦੇ ਇੱਕ ਇੱਕ ਸ਼ਬਦ ਤੇ ਅਸੀਂ PhD ਕਰ ਰਹੇ ਹਾਂ। ਇੱਕ ਇੱਕ ਸ਼ਬਦ ਜਗ ਨੂੰ ਤਾਰਨ ਵਾਲਾ ਉਹਨਾਂ ਦਾ ਰਚਿਆ ਹੋਇਆ, ਜਿਹੜੇ ਕਿਤੇ ਗਏ ਹੀ ਨਹੀਂ ਸੀ ਸਕੂਲੇ। ਇਸ ਕਰਕੇ ਬੇਨਤੀ ਹੈ ਵੀ ਇੱਥੋਂ ਵਾਲੀ ਜਿਹੜੀ ਵਿੱਦਿਆ ਨਾ ਗੁਰਮਤ ਦੀ ਮਿਲਣੀ ਸਾਨੂੰ ਗੁਰੂ ਦੀ ਗੋਦ ਚੋਂ, ਇਹ ਦੁਨਿਆਵੀ ਵਿੱਦਿਆ ਦਾ ਇਸ ਵਿੱਦਿਆ ਨਾਲ ਕੋਈ ਵੀ ਮੁਕਾਬਲਾ ਨਹੀਂ। ਜ਼ਰੂਰੀ ਆ ਸਾਡੇ ਬੱਚੇ ਅਫਸਰ ਬਣਨ, ਵੱਡੀਆਂ ਪੜ੍ਹਾਈਆਂ ਡਿਗਰੀਆਂ ਲੈਣ, ਕਿਉਂਕਿ ਜ਼ਿੰਦਗੀ ਦੇ ਵਿੱਚ 3 ਚੀਜ਼ਾਂ ਨੇ ਇਨਸਾਨ ਕੋਲ, ਔਰਤ, ਮਾਣ, ਪੁੱਤਰ, ਨਿਸ਼ਾਨ ਤੇ ਦੌਲਤ ਗੁਜ਼ਾਰਨ। ਇਹ ਗ੍ਰਸਤੀ ਬੰਦੇ ਕੋਲ 3 ਚੀਜ਼ਾਂ ਜ਼ਰੂਰੀ ਚਾਹੀਦੀਆਂ, ਜਿਹਨੇ ਘਰ ਪਰਿਵਾਰ ਵਾਲਾ ਵੰਸ਼ ਵਧਾਉਣੀ ਆਪਣੀ। ਔਰਤ, ਮਾਣ ਤੇ ਪੁੱਤਰ, ਨਿਸ਼ਾਨ, ਦੌਲਤ ਗੁਜ਼ਾਰਨ। ਪੁੱਤਰ ਨਾਲ ਕਹਿੰਦੇ ਨਿਸ਼ਾਨੀ ਰਹਿੰਦੀ ਹੈ, ਕਿਉਂਕਿ ਧੀ ਵੀ ਘੱਟ ਨਹੀਂ ਹੁੰਦੀ, ਧੀ ਨੇ ਪਰਾਏ ਘਰੇ ਜਾਣਾ ਹੁੰਦਾ। ਤੇ ਜਿਹੜਾ ਔਰਤ ਆ, ਔਰਤ ਦੇ ਨਾਲ ਜੀਵਨ ਸਾਥੀ ਦੇ ਨਾਲ ਦੁੱਖ ਸੁੱਖ ਦੀਆਂ ਸਾਂਝਾਂ ਹੁੰਦੀਆਂ ਨੇ, ਪਰਿਵਾਰ ਅੱਗੇ ਚੱਲਦਾ, ਪੀੜ੍ਹੀ ਅੱਗੇ ਚੱਲਦੀ ਹੈ, ਤੇ ਜਿਹੜੀ ਦੌਲਤ ਆ, ਦੌਲਤ ਦੇ ਨਾਲ ਸਾਡਾ ਗੁਜ਼ਾਰਾ ਹੁੰਦਾ, ਜੇ ਦੌਲਤ ਨਾ ਹੋਵੇ ਤਾਂ ਰਿਸ਼ਤੇਦਾਰ ਵੀ ਛੱਡ ਜਾਂਦੇ ਆ, ਫਿਰ ਤਾਂ ਕੋਈ ਆਂਢ ਗੁਆਂਢ ਵੀ ਬੁਲਾ ਕੇ ਨਹੀਂ ਰਾਜੀ ਹੁੰਦਾ ਵੀ ਇਹ ਕੁਝ ਮੰਗ ਹੀ ਨਾ ਲਵੇ, ਦੌਲਤ ਵੀ ਜ਼ਰੂਰੀ ਹੈ। ਤੇ ਇਹਨਾਂ ਦੇ ਨਾਲ ਨਾਲ ਤਿੰਨ ਚੀਜ਼ਾਂ ਇਸ ਤੋਂ ਪਹਿਲਾਂ ਜ਼ਰੂਰੀ ਹੈ, ਇਸ ਤੋਂ ਪਹਿਲਾਂ ਉਹ ਹੈਗਾ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ। ਉਹ ਨਾਮ ਜਪਣਾ ਜਿਹੜਾ ਅਸੀਂ ਇੱਥੇ ਆ ਕੇ ਜਪਦੇ ਹਾਂ, ਸੁਣਦੇ ਹਾਂ, ਦੂਜਾ ਵੰਡ ਛਕਣਾ, ਆਪਦੀ ਕਮਾਈ ਦੇ ਵਿੱਚੋਂ, ਕਿਰਤ ਦੇ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਚੰਗੇ ਥਾਂ ਲਾਉਣਾ, ਤੇ ਤੀਜੀ ਕਿਰਤ ਕਰਨੀ। ਇਹ ਚੀਜ਼ਾਂ ਸਾਨੂੰ ਮਹਾਰਾਜ ਨੇ ਵੀ ਕਿਹਾ ਤੁਹਾਡੇ ਲਈ ਜ਼ਰੂਰੀ ਹੈ, ਪਰ ਬੰਦਾ ਕਈ ਵਾਰੀ ਨਾਮ ਜਪਣਾ, ਗੁਰੂ ਦੀ ਵਡਿਆਈ ਕਰਨੀ, ਸਿਫਤ ਕਰਨੀ, ਸੇਵਾ ਕਰਨੀ, ਸਿਮਰਨ ਕਰਨਾ, ਦਸਵੰਧ ਕਰਨਾ ਕੱਢਣਾ ਭੁੱਲ ਜਾਂਦਾ। ਤੇ ਆਪਾਂ ਉਹ ਮਹਾਨ ਭਾਈ ਤਾਰੂ ਸਿੰਘ ਦਾ ਇਤਿਹਾਸ ਕਹਿ ਰਹੇ ਹਾਂ, ਜਿਹੜੇ ਕਿਰਤੀ ਸੀਗੇ, ਪਰਿਵਾਰਕ ਸੀਗੇ, ਮਾਂ ਏ ਘਰੇ, ਭੈਣ ਆ, ਕਿਰਤੀ ਆ, ਖੇਤਾਂ 'ਚ ਹਲ ਵਾਹੁੰਦਾ, ਮਾਂ ਚੱਕੀ ਪੀਸਦੀ ਆ, ਕੰਮ ਵੀ ਕਰਦੇ ਨੇ, ਹੋਰ ਆਂਢ ਗੁਆਂਢ ਦਾ ਵੀ ਕੰਮ ਕਰੇ ਆਉਂਦੇ ਆ। ਪਰ ਉਹਨਾਂ ਦਾ ਇਹ ਨਹੀਂ ਸੀ ਵੀ ਕੰਮ ਜਿਵੇਂ ਆਪਣਾ ਏ ਸਾਰਿਆਂ ਦਾ, ਵੀ ਕੰਮ ਕੀਤਾ ਤੇ ਅਕਾਊਂਟਾਂ 'ਚ ਜਮ੍ਹਾਂ ਪੈਸੇ ਆਪਾਂ ਦੇਖਦੇ ਕਿੰਨੇ ਕੁ ਹੋ ਗਏ। ਤੇ ਸਾਨੂੰ ਕਈ ਵਾਰੀ ਇਹ ਹੁੰਦਾ ਵੀ ਚਲੋ ਕੰਮ ਆਉਣਗੇ, ਬੜੇ ਪਿੱਛ ਕੰਮ ਆਉਣਗੇ, ਬੜੀ ਵੱਡੀ ਗੱਲ ਤਾਂ ਇਹ ਹੁੰਦੀ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਮਾਇਆ ਜ਼ਰੂਰੀ ਆ ਕੋਲੇ, ਪਰ ਮਾਇਆ ਦੇ ਨਾਲ ਨਾਲ ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਤੇ ਇੱਕ ਮਾਇਆ ਹੋਵੇ ਤੇ ਉਹਨੂੰ ਚੰਗੇ ਪਾਸੇ ਵੀ ਲਾਉਣਾ ਜ਼ਰੂਰੀ ਚਾਹੀਦਾ, ਚੰਗੇ ਪਾਸੇ ਵੀ। ਜੇ ਦਸਵੰਧ ਦੀ ਗੱਲ ਕਰੀਏ ਤਾਂ ਨਿੱਤ $100 ਕਮਾਉਣ ਵਾਲੇ ਦਾ $10 ਨਿੱਤ ਦਾ ਦਸਵੰਧ ਬਣਦਾ, ਆਪਾਂ ਕੋਈ ਨਹੀਂ ਕੱਢਦੇ ਨੇ ਨਿੱਤ ਦਾ। ਤੇ ਭਾਈ ਤਾਰੂ ਸਿੰਘ ਦੀ ਮਾਂ ਕੰਮ ਕਰਦੀ, ਭੈਣ ਵੀ ਕੰਮ ਕਰਦੀ, ਆਪ ਵੀ ਕੰਮ ਕਰਦਾ, ਆਪ ਮੇ ਰੁੱਖੀ ਮਿੱਸੀ ਖਾਣ, ਸੰਗਤਾਂ ਨੂੰ ਛਕਾਉਂਦੇ, ਉਹ ਕਾਊਂਟਾਂ 'ਚ ਨਹੀਂ ਰੱਖੀ ਉਹਨਾਂ ਨੇ ਮਾਇਆ। ਉਹ ਜਿਹੜੇ ਬਾਗੀ ਸਰਕਾਰ ਦੇ ਬਾਗੀ ਐਲਾਨੇ ਹੋਏ ਆ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਜੰਗਲਾਂ 'ਚ ਜਾ ਕੇ ਭਾਈ ਤਾਰੂ ਸਿੰਘ। ਕੱਲਾ ਪ੍ਰਸ਼ਾਦਾ ਪਾਣੀ ਨਹੀਂ, ਕੱਲਾ ਰੋਟੀ ਪਾਣੀ ਦੀ ਸੇਵਾ ਨਹੀਂ, ਤੇ ਨਾਲ ਜੇ ਕਿਤੇ ਜ਼ਾਲਮ ਦੀ, ਜ਼ੁਲਮ ਕਰਨ ਵਾਲੀ ਦੀ ਗੱਲ ਕਿਤੇ ਆ ਗਈ, ਤੇ ਫਿਰ ਡਾਂਗ ਦੀ ਸੇਵਾ ਵੀ ਨਾਲ ਕਰਦਾ ਭਾਈ ਤਾਰੂ ਸਿੰਘ। ਭਾਈ ਤਾਰੂ ਸਿੰਘ ਦਾ ਸ਼ਹੀਦੀ ਦਾ ਕਾਰਨ ਹੀ ਇਹ ਬਣਿਆ ਕਿ ਰਹੀਮ ਬਖਸ਼ ਦੀ ਬੇਟੀ ਸਰਮਾ ਨੂੰ ਬਚਾਉਣ ਵਾਸਤੇ ਜਾਫਰ ਬੇਗ ਦਾ ਜਾ ਕੇ ਸੋਧਾ ਲਾਇਆ, ਕਤਲ ਕੀਤਾ ਉਹਦਾ ਜਾ ਕੇ, ਜ਼ਾਲਮ ਨੂੰ ਸਜ਼ਾਵਾਂ ਦਿੱਤੀਆਂ। ਇਸੇ ਕਰਕੇ ਹਰਭਗਤ ਨਰੰਜਰੀਏ ਨੇ ਚੁਗਲੀ ਕੀਤੀ ਤੇ ਭਾਈ ਤਾਰੂ ਸਿੰਘ ਨੂੰ ਮੋਮਨ ਖਾਂ ਵਰਗੇ ਗ੍ਰਿਫਤਾਰ ਕਰਕੇ ਲਾਹੌਰ ਲੈ ਜਾਂਦੇ। ਤੇ ਲਾਹੌਰ ਉਹਨਾਂ ਸਮਿਆਂ ਦੇ ਵਿੱਚ ਨਿਰਦਈ ਬੰਦਾ ਜ਼ਕਰੀਆ ਖਾਨ ਬੈਠਾ। ਜ਼ਕਰੀਆ ਖਾਨ ਜਿਹਨੇ ਸਿਰਾਂ ਦੇ ਮੁੱਲ ਪਾਏ ਆ ਸਿੰਘਾਂ ਦੇ, ਸਿੰਘਾਂ ਦੇ ਸਿਰਾਂ ਦੇ ਮੁੱਲ ਜਿਹੜਾ ਪਾਉਂਦਾ ਜ਼ਕਰੀਆ ਖਾਨ, ਬੜਾ ਪਾਪੀ, ਬੜਾ ਨਿਰਦਈ। ਇਹਦੀ ਕਚਹਿਰੀ ਵਿੱਚ ਪੇਸ਼ ਹੋਇਆ ਭਾਈ ਤਾਰੂ ਸਿੰਘ, ਤੇ ਭਾਈ ਤਾਰੂ ਸਿੰਘ ਜਾ ਕੇ ਫਤਿਹ ਗਜਾਉਂਦਾ, ਗੱਜਦਾ ਜਾ ਕੇ। ਜਿਹੜਾ ਸੂਰਮਾ ਬੰਦਾ ਹੁੰਦਾ ਨਾ, ਉਹਦੇ ਚਿਹਰੇ 'ਤੇ ਕੋਈ ਖੌਫ ਨਹੀਂ ਹੁੰਦਾ, ਡਰ ਨਹੀਂ ਹੁੰਦਾ ਮੌਤ ਦਾ ਉਹਨੂੰ। ਜਿਹੜਾ ਗੁਰੂ ਨੂੰ ਸਮਰਪਿਤ ਹੋ ਗਿਆ ਉਹ ਮੌਤ ਤੋਂ ਨਹੀਂ ਡਰਦਾ, ਕਿਉਂਕਿ ਨੇ ਪੜ੍ਹਿਆ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਉਹਨੂੰ ਪਤਾ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਸਿੰਘ ਨੇ ਫਤਿਹ ਬੁਲਾਈ ਤੇ ਸੜ ਵੜ ਕੇ ਕੋਲੇ ਹੋ ਗਿਆ ਸੂਬਾ। ਸੂਬਾ ਕਹਿੰਦਾ ਇਹ ਸਿਖੜਿਆ, ਇਹ ਤੇਰਾ ਆਨੰਦਪੁਰ ਹੈ ਜਿੱਥੇ ਤੂੰ ਫਤਿਹ ਬੁਲਾਵੇਂ ਆ ਕੇ। ਆਨੰਦਪੁਰ ਦੀ ਸਾਹਿਬ ਤੋਂ ਵਿਦਵਾਨ ਕਹਿੰਦਾ ਫੁੱਲਾਂ ਵਿੱਚੋਂ ਫੁੱਲ ਸੋਹਣਾ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੈ ਆਨੰਦਪੁਰ ਸਾਹਿਬ ਦਾ, ਜਿਹਦੇ ਵਿੱਚ ਬਾਜਾਂ ਵਾਲੇ ਮਾਹੀ ਦਾ ਬਸੇਰਾ ਏ, ਖਾਲਸੇ ਦਾ ਕਲੇ ਉੱਤੇ ਝੂੜ ਦਾ ਫਰੇਰਾ ਏ, ਰਾਗੀ ਸਿੰਘ ਰਾਗ ਦੀਆਂ ਹੇਕਾਂ ਪੋਏ ਲਾਉਂਦੇ ਨੇ, ਗੁਰਾਂ ਦੇ ਪਿਆਰੇ ਗੁਰਬਾਣੀ ਬੈਠੇ ਗਾਉਂਦੇ ਨੇ, ਸੰਗਤਾਂ ਦੇ ਵਿੱਚ ਏਡਾ ਜਲਵਾ ਹਜ਼ੂਰ ਦਾ, ਹੀਰਿਆਂ ਦੇ ਵਿੱਚ ਜਿਵੇਂ ਟੌਰ ਕੋਏ ਨੂਰ ਦਾ, ਗੁਰਾਂ ਦੇ ਦੁਆਲੇ ਇੰਜ ਗੁਰਾਂ ਦੇ ਪਿਆਰੇ ਨੇ, ਪੁੰਨਿਆਂ ਦੇ ਚੰਦ ਦੇ ਦੁਆਲੇ ਜਿਵੇਂ ਤਾਰੇ ਨੇ। ਭਾਈ ਤਾਰੂ ਸਿੰਘ ਕਹਿੰਦਾ ਜ਼ਕਰੀਆ ਤੈਨੂੰ ਕੀ ਆਨੰਦਪੁਰ ਸਾਹਿਬ ਬਾਰੇ ਪਤਾ, ਰਾਕਸ਼ਾਂ ਨੂੰ ਨਹੀਂ ਪਤਾ ਹੁੰਦਾ ਭਗਤੀ ਦਾ, ਬੰਦਗੀ ਦਾ, ਰਾਕਸ਼ ਕੀ ਜਾਣਦਾ ਅੰਮ੍ਰਿਤ ਦੇ ਰਸ ਨੂੰ। ਇੱਕ ਆਮ ਹੀ ਕਹਾਵਤ ਆ, ਕਹਿੰਦੇ ਹੁੰਦੇ ਵੀ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ
1: ਜੀਵੇ ਜੀ।
0: ਤੇ ਜਿਹੜਾ ਬੰਦਾ ਰਾਕਸ਼ਸ ਆ ਉਹਨੂੰ ਕੀ ਪਤਾ ਰੱਬ ਦੇ ਘਰ ਦਾ, ਉਹਨੂੰ ਆਨੰਦਪੁਰ ਸਾਹਿਬ ਦੀ ਸਿਫਤ ਦਾ ਕੀ ਪਤਾ, ਉਹਨੂੰ ਅੰਮ੍ਰਿਤ ਦਾ ਕੀ ਪਤਾ, ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਬਦ ਨੈਣੋ ਡੀਠੀ। ਕਹਿੰਦੇ ਇਹਨਾਂ ਨੈਣਾ ਨਾ ਦੇਖ ਲਿਆ ਜਿਹੜਾ ਬੰਦਾ ਮਾੜਾ ਨਾ, ਉਹਨੂੰ ਜ਼ਹਿਰ ਮਿੱਠੀ ਲੱਗਦੀ ਹੁੰਦੀ ਹੈ, ਅੰਮ੍ਰਿਤ ਨਹੀਂ ਉਹਨੂੰ ਮਿੱਠਾ ਲੱਗਦਾ, ਅੰਮ੍ਰਿਤ ਅੰਮ੍ਰਿਤ ਬਲਾਸੀਆਂ ਨੂੰ ਮਿੱਠਾ ਲੱਗਦਾ। ਆਹ ਅੰਮ੍ਰਿਤ ਆ ਜਿਹੜਾ ਅਸੀਂ ਪੀ ਰਹੇ ਹਾਂ, ਝਿਮ ਝਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਆ ਸ਼ਬਦ ਦੀ ਵਿਚਾਰ ਅੰਮ੍ਰਿਤ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਜਦੋਂ ਅੰਮ੍ਰਿਤ ਦੀ ਗੱਲ ਆਉਂਦੀ ਹੈ ਤੇ ਉਦੋਂ ਸਾਡਾ ਜਿਹੜਾ ਸੀਨ ਆ ਅੰਮ੍ਰਿਤਧਾਰੀ ਸਿੰਘਾਂ ਵੱਲ ਚਲਾ ਜਾਂਦਾ। ਮੈਂ ਬੇਨਤੀ ਕੀਤੀ ਸੀ ਵੀ ਇੱਕ ਸਹਿਜਧਾਰੀ ਆ ਤੇ ਇੱਕ ਅੰਮ੍ਰਿਤਧਾਰੀ ਹੈ, ਦੋ ਆ ਸਾਡੇ ਸਿੱਖਾਂ ਦੇ ਵਚਨ। ਸਹਿਜਧਾਰੀ ਉਹ ਬੰਦਾ ਜਿਹੜਾ ਗੁਰੂ ਦਾ ਸਿੱਖ ਆ, ਸਿੱਖਾਂ ਦੇ ਘਰੇ ਜੰਮਿਆ ਪਰ ਹਲੇ ਅੰਮ੍ਰਿਤ ਦੀ ਦਾਤ ਨਹੀਂ ਉਹਨੂੰ ਮਿਲੀ, ਹਲੇ ਨਿਤਨੇਮੀ ਨਹੀਂ ਹੋਇਆ। ਹਾਂ ਸਹਿਜਧਾਰੀ ਵੀ ਨਿਤਨੇਮੀ ਹੈਗੇ ਨੇ, ਬਹੁਤ ਬਹੁਤ ਬੰਦੇ ਨਿਤਨੇਮੀ ਹੈ, ਸਹਿਜਧਾਰੀ ਵੀ ਬਾਣੀ ਪੜ੍ਹਦੇ ਆ। ਕਈ ਵਾਰੀ ਤਾਂ ਅੰਮ੍ਰਿਤਧਾਰੀ ਨਹੀਂ ਉਨੀ ਪੜ੍ਹਦਾ ਜਿੰਨੇ ਸਹਿਜਧਾਰੀ ਪੜ੍ਹ ਲੈਂਦੇ, ਕਈ ਵਾਰੀ ਉਨੇ ਚੰਗੇ ਕੰਮ ਅੰਮ੍ਰਿਤਧਾਰੀ ਨਹੀਂ ਕਰਦਾ ਜਿੰਨੇ ਬੰਦੇ ਸਹਿਜਧਾਰੀ ਕਰ ਜਾਂਦੇ ਆ। ਅੰਮ੍ਰਿਤ ਨਾਮ ਵੀ ਇਕੱਲਾ ਵਿਖਾਵੇ ਦਾ ਨੀਗਾ, ਇਕੱਲਾ ਜਿਹੜਾ ਪਹਿਰਾਵੇ ਦਾ ਨਾਂ ਨਹੀਂ ਅੰਮ੍ਰਿਤ। ਅੰਮ੍ਰਿਤ ਦਾ ਭਾਈ ਤਾਰੂ ਸਿੰਘ ਵਰਗਿਆਂ ਤੋਂ ਪਤਾ ਲੱਗਣਾ ਵੀ ਅੰਮ੍ਰਿਤ ਕੀ ਹੁੰਦਾ। ਨਿਹੰਗ ਸਿੰਘ ਜਿਹੜੇ ਪੂਰੇ ਬਾਣੇ ਚ ਰਹਿੰਦੇ ਆ, ਬਾਣਾ ਪਾ ਕੇ ਵੀ ਇਕੱਲਾ ਨਿਹੰਗ ਨਹੀਂ ਬਣਦਾ ਬੰਦਾ। ਨਿਹੰਗ ਤੋਂ ਭਾਵ ਹੁੰਦਾ ਹੰਗਤਾ ਤੋਂ ਪਰੇ, ਹੰਕਾਰ ਤੋਂ ਪਰੇ, ਦਵੈਤ ਤੋਂ ਪਰੇ, ਛੂਆਛਾਤ ਤੋਂ ਪਰੇ, ਊਚ ਨੀਚ ਤੋਂ ਪਰੇ ਅਤੇ ਮੌਤ ਤੋਂ ਵੀ ਪਰੇ, ਉਹ ਨਿਹੰਗ। ਭਾਈ ਤਾਰੂ ਸਿੰਘ ਵੀ ਨਿਹੰਗ ਸੀ, ਬਾਬਾ ਦੀਪ ਸਿੰਘ ਜੀ ਵੀ ਨਿਹੰਗ ਸਿੰਘ ਸਨ। ਮਹਾਰਾਜ ਨੇ ਬੜੀਆਂ ਲਾੜੜੀਆਂ ਫੌਜਾਂ ਕਹਿ ਕੇ ਨਵਾਜਿਆ ਇਹਨਾਂ ਨੂੰ ਨਿਹੰਗਾ ਸਿੰਘਾਂ ਨੂੰ, ਪਰ ਕਈ ਵਾਰੀ ਮਾਫ ਕਰਨਾ ਬਾਣੇ ਨੂੰ ਲਾਜ ਲਾਉਣ ਵਾਲੇ ਵੀ ਹੈਗੇ ਆ, ਦਾਗ ਲਾਉਣ ਵਾਲੇ ਵੀ ਬੰਦੇ ਵਿੱਚ ਹੁੰਦੇ ਸਾਰੇ ਸਿੱਖਾਂ ਦੇ ਵਿੱਚ। ਬੜੇ ਐਸੇ ਨੇ ਜਿਹਨਾਂ ਨੇ ਬੜੇ ਬੜਾ ਸਿੱਖੀ ਦੇ ਵਿੱਚ ਰਹਿ ਕੇ ਬੜੇ ਮਾੜੇ ਕਰਮ ਕੀਤੇ, ਪੂਲੇ ਨਿਹੰਗ ਨੂੰ ਕਹਿ ਦਾਂਗੇ ਆਪਾਂ ਵੀ ਵਧੀਆ ਸੀ। ਪੂਲੇ ਨਿਹੰਗ ਵਰਗਿਆਂ ਨੇ ਕਿੰਨੇ ਅਤਿਆਚਾਰ ਕੀਤੇ, ਟੌਟ ਰਹੇ ਨੇ ਸਰਕਾਰਾਂ ਦੇ, ਸਰਕਾਰਾਂ ਦੇ ਟੌਟ ਰਹਿ ਕੇ ਉਹਨਾਂ ਨੇ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਅੱਗ ਲਾ ਕੇ ਮਾਰਿਆ ਸੀ, ਜਟਾਣੇ ਦੇ ਪਰਿਵਾਰ ਨੂੰ, ਛੋਟੇ ਛੋਟੇ ਬੱਚਿਆਂ ਨੂੰ ਘਰ ਬਾਰ ਸਾੜਤਾ ਸੀ ਪੂਲੇ, ਉਹਨੂੰ ਆਪਾਂ ਨਿਹੰਗ ਕਹਿ ਦਾਂਗੇ ਚਾਹੇ ਬਾਣੀ 'ਚ ਹੀ ਰਹਿੰਦਾ ਸੀ। ਇਹ ਵੀ ਨਿਹੰਗ ਸਿੰਘ ਆ, ਭਾਈ ਤਾਰੂ ਸਿੰਘ ਵਰਗੇ ਜਿਹਨਾਂ ਦਾ ਆਪਾਂ ਅੱਜ ਜ਼ਿਕਰ ਕਰ ਰਹੇ ਹਾਂ, ਕਰਨ ਲੱਗੇ ਹਾਂ, ਗੁਰੂ ਦੀਆਂ ਫੌਜਾਂ ਦਾ ਜਿਹਨਾਂ ਦਾ ਆਪਾਂ ਅੱਜ ਜ਼ਿਕਰ ਕਰ ਰਹੇ ਹਾਂ, ਕਰਨ ਲੱਗੇ ਹਾਂ ਗੁਰੂ ਦੀਆਂ ਫੌਜਾਂ ਦਾ। ਆਹ ਬੇਨਤੀ ਕਰਾਂ ਮੈਂ ਕਿ ਭਾਈ ਤਾਰੂ ਸਿੰਘ ਨੇ ਜਦੋਂ ਫਤਿਹ ਬੁਲਾਈ ਆ ਨਾ ਜਾ ਕੇ ਗੱਜ ਕੇ, ਸਿੰਘ ਦੀ ਫਤਿਹ ਦੇ ਵਿੱਚ ਵੀ ਗਰਜ ਹੁੰਦੀ ਹੈ, ਸ਼ੇਰ ਦੀ ਆਵਾਜ਼ 'ਚ ਗਰਜ ਹੁੰਦੀ ਹੈ ਨਾ, ਸਿੰਘ ਸ਼ੇਰ ਹੈ। ਅਤੇ ਜੇ ਬੰਦਾ ਫਤਿਹ ਹੀ ਬੁਲਾਉਂਦਾ ਅਤੇ ਬੁਲਾਉਂਦਾ ਹੀ ਢਿੱਲੀ ਜੀ ਆ, ਫਿਰ ਉਹ ਫਤਿਹ ਦਾ ਮਕਸਦ ਨਹੀਂ ਰਹਿ ਜਾਂਦਾ। ਫਤਿਹ ਚੜ੍ਹਦੀ ਕਲਾ ਦਾ ਪ੍ਰਤੀਕ ਆ, ਉੱਚੀ ਬੁਲਾਉਣੀ ਚਾਹੀਦੀ ਹੈ, ਉੱਚੀ ਬੋਲ ਕੇ ਅਤੇ ਅੰਦਰੋਂ ਪ੍ਰੇਮ ਦੇ ਨਾਲ, ਇਹ ਸੋਚ ਕੇ ਵੀ ਫਤਿਹ ਗੁਰੂ ਨੇ ਦਿੱਤੀ ਹੈ, ਇਹਦਾ ਕੋਈ ਮੁੱਲ ਨਹੀਂ ਫਤਿਹ ਦਾ। ਮੈਂ ਸਟੇਜ ਤੋਂ ਫਤਿਹ ਬੁਲਾਵਾਂ, ਸੰਗਤ ਬੋਲੇ, ਇਹਦਾ ਕੋਈ ਮੁੱਲ ਥੋੜ੍ਹੀ ਹੈ, ਗੁਰੂ ਕਲਗੀਧਰ ਪਾਤਸ਼ਾਹ ਦੀ ਦਿੱਤੀ ਅਮੁੱਲ ਦਾਤ ਆ ਇਹ ਫਤਿਹ। ਤੇ ਸਿੰਘ ਨੇ ਜਦੋਂ ਫਤਿਹ ਬੁਲਾਈ ਨਾ, ਗੱਜਿਆ ਆ ਜਾ ਕੇ ਦੰਦ ਜੁੜ ਗਏ ਦਰਬਾਰ ਦੇ ਵਿੱਚ ਨਾ, ਜਿਹੜਾ ਸ਼ਾਹੀ ਦਰਬਾਰ ਸਜਾਇਆ ਹੋਇਆ ਜ਼ਕਰੀਆ ਖਾਨ ਦਾ, ਦੰਦ ਜੁੜ ਗਏ ਸਾਰਿਆਂ ਦੇ। ਜ਼ਕਰੀਆ ਖਾਨ ਕਹਿੰਦਾ ਉਹ ਸਿੰਘਾ ਇੱਥੇ ਸਲਾਮ ਕਰੀ ਦੀ ਹੈ, ਫਤਿਹ ਨਹੀਂ ਬੁਲਾਈ ਦੀ। ਤੇ ਭਾਈ ਤਾਰੂ ਸਿੰਘ ਕਹਿੰਦਾ ਇਹ ਖਾਲਸਾ ਗੁਰੂ ਦਸ਼ਮੇਸ਼ ਜੀ ਦਾ ਕਦੇ ਜ਼ਾਲਮਾਂ ਦੇ ਅੱਗੇ ਝੁਕਿਆ ਨਹੀਂ, ਵਗਦੇ ਹੋਣ ਭਾਵੇਂ ਦਰਿਆ ਲਹੂ ਦੇ, ਇਹ ਖਾਲਸਾ ਕਦੇ ਵੀ ਰੁਕਿਆ ਨਹੀਂ। ਕਹਿੰਦਾ ਤਾਰੂ ਸਿੰਘ ਕਹਿੰਦਾ ਵੀ ਇਹ ਗੁਰੂ ਦਾ ਖਾਲਸਾ ਇਹ ਰੁਕ ਨਹੀਂ ਸਕਦਾ, ਬੜੇ ਜ਼ਾਲਮਾਂ ਜ਼ੋਰ ਲਗਾ ਦੇਖੇ ਤੇ ਖਾਲਸਾ ਕਦੇ ਵੀ ਮੁੱਕਿਆ ਨਹੀਂ। ਕਹਿੰਦੇ ਮੁੱਕਦਾ ਨਹੀਂ, ਇਹਨੇ ਖਤਮ ਨਹੀਂ ਹੋਣਾ, ਮੈਨੂੰ ਸਾਡੀ ਦਾਤਰੀ ਅਸੀਂ ਮੰਨੋ ਦੇ ਸੋਏ, ਜਿਉਂ ਜਿਉਂ ਮੰਨੋ ਵੱਢਦਾ ਅਸੀਂ ਦੋਣ ਸਵਾਏ ਹੋਏ। ਜਦੋਂ ਜਕਾਰੇ ਲਾਏ ਸਿੰਘ ਨੇ, ਜਦੋਂ ਕੜਕਵੇਂ ਬੋਲ ਸਿੰਘ ਨੇ ਆਖੇ ਤੇ ਸਾਰਾ ਦਰਬਾਰ ਸੁਣਸਾਨ ਹੀ ਇਹੋ

0: ਮੀਆਂ ਸਿੰਘ ਨਾ ਮੁੱਕਣੇ ਗਈ ਮੁੱਕ ਗਏ ਨੂੰ ਮਾਰ ਪਈ ਗਈ ਮੁੱਕ ਗਏ ਨੂੰ ਮਾਰ
1: ਅਸੀਂ ਸੂਲੀ ਚੜੀਏ ਹੱਸ ਕੇ ਤੇ ਨਹੀਂ ਜ਼ਿੰਦਗੀ ਨਾਲ ਪਿਆਰ। ਭਾਈ ਤਾਰੂ ਸਿੰਘ ਕਹਿੰਦਾ ਸਾਨੂੰ ਜ਼ਿੰਦਗੀ ਦੇ ਨਾਲ ਨਹੀਂ ਕੋਈ ਪਿਆਰ, ਸਾਨੂੰ ਸਿੱਖੀ ਨਾਲ ਪਿਆਰ ਹੈ, ਪਿਆਰ ਹੈ ਸਾਨੂੰ ਗੁਰੂ ਨਾਲ ਪਿਆਰ ਹੈ, ਸਾਨੂੰ ਧਰਮ ਨਾਲ ਪਿਆਰ ਹੈ, ਜ਼ਿੰਦਗੀ ਦੇ ਨਾਲ ਨਹੀਂ। ਤੇ ਉਹ ਜ਼ਿੰਦਗੀ ਕਾਹਦੀ ਜਿਹੜੀ ਨੀਵੇਂ ਹੋ ਕੇ ਜਿਉਣੀ ਹੈ, ਉਹ ਜ਼ਿੰਦਗੀ ਕਾਹਦੀ ਜਿਹੜੀ ਗੁਲਾਮਾਂ ਵਾਂਗੂ ਜਿਉਣੀ ਹੈ। ਸਿੰਘਾ ਸੂਰਮੇ ਤੇ ਬਾਜ ਇਹ ਕਦੇ ਗੁਲਾਮੀ ਭਰੀ ਜ਼ਿੰਦਗੀ ਨਹੀਂ ਜਿਉਂਦੇ, ਇਹ ਸਦਾ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜਿਉਂਦੇ ਐ। ਇਹ ਉੱਚਾ ਉੱਡਣਾ ਚਾਹੁੰਦੇ ਨੇ, ਉੱਚੇ ਥਾਂ ਬਹਿੰਦੇ ਐ ਤੇ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਐ ਤੇ ਨੀਵਿਆਂ ਨੂੰ ਗਲ ਨਾਲ ਲਾਉਂਦੇ ਐ। ਮਨ ਨੀਵਾ ਹੁੰਦਾ ਤੇ ਮੱਤ ਉੱਚੀ ਹੁੰਦੀ ਹੈ ਇਹਨਾਂ ਦੀ। ਅਸੀਂ ਚੜੀਏ ਸੂਲੀ ਹੱਸ ਕੇ ਨਹੀਂ ਜ਼ਿੰਦਗੀ ਨਾਲ ਪਿਆਰ, ਅਸੀਂ ਸੀ ਝੁਕਾਈਏ ਉਸ ਨੂੰ ਜੋ ਸੱਚੀ ਹੈ ਸਰਕਾਰ। ਕਹਿੰਦੇ ਸੂਬਿਆ ਤੂੰ ਕਹਿੰਦਾ ਮੈਨੂੰ ਸੀ ਝੁਕਾ, ਇਹ ਸਿਰ ਤੈਨੂੰ ਨਹੀਂ ਝੁਕ ਸਕਦਾ, ਇਹ ਸੱਚੀਆਂ ਸਰਕਾਰਾਂ ਨੂੰ ਝੁਕਿਆ ਹੋਇਆ। ਜਿਹਦੇ ਮੂਹਰੇ ਇੱਕ ਵੀਰੀ ਝੁਕਾਤਾ ਤੇ ਉਹਦੇ ਮੂਹਰੇ ਝੁਕਣਾ ਥੋੜੀ ਏ ਸਰ, ਬਾਰ ਬਾਰ ਥੋੜੀ ਝੁਕੋ, ਇੱਕੋ ਦਰ ਤੇ ਝੁਕਦਾ ਤੇ ਉਹ ਦਰ ਬਾਜਾਂ ਵਾਲੇ ਪਾਤਸ਼ਾਹ ਦਾ। ਅਸੀਂ ਸੀ ਝੁਕਾਈਏ ਉਸ ਨੂੰ ਜੋ ਸੱਚੀ ਹੈ ਸਰਕਾਰ, ਉਹਨੂੰ ਬਾਜਾਂ ਵਾਲੇ ਆਖਦੇ, ਦੁਨੀਆਂ ਉਹਨੂੰ ਬਾਜਾਂ ਵਾਲਾ ਕਹਿੰਦੀ ਹੈ, ਉਹਨੂੰ ਬਾਜਾਂ ਵਾਲਾ ਆਖਦੇ। ਮਾਂ ਗੁਜਰੀ ਦਾ ਲਾਲ ਜਿਹਦਾ ਕੱਲਾ ਕੱਲਾ ਸੂਰਮਾ ਕਰਦਾ ਬੜੀ ਕਮਾਲ, ਕਹਿੰਦਾ ਜਿਹਦਾ ਕੱਲਾ ਕੱਲਾ ਸੂਰਮਾ ਭਚਾਲ ਲਿਆ ਦਿੰਦਾ ਨਾ ਸਰਕਾਰਾਂ ਦੇ ਮੱਥਿਆਂ ਤੇ ਤਰੇੜੀਆਂ ਲਿਆ ਦਿੰਦਾ, ਤਿਉੜੀਆਂ ਪਾ ਦਿੰਦਾ, ਜਿਹਦਾ ਕੱਲਾ ਕੱਲਾ ਸੂਰਮਾ ਕਰਦਾ ਬੜੀ ਕਮਾਲ, ਜਿਹਦੀ ਜੀਤਵਾਲ ਦੇ ਪਾਰਸਾ ਹੈ ਜੱਗ ਤੇ ਵੱਖਰੀ ਢਾਲ, ਉਹਦੀ ਜੱਗ ਤੇ ਮਿਸਾਲ ਵੱਖਰੀ ਹੈ, ਉਹਦੀ ਜੱਗ ਤੇ ਢਾਲ ਵੱਖਰੀ ਹੈ, ਉਹਦੇ ਜੱਗ ਤੇ ਪਹਿਰਾਵਾ ਵੱਖਰਾ, ਉਹ ਸਾਰੇ ਜੱਗ ਤੋਂ ਨਿਆਰਾ ਏ। ਬਾਜਾਂ ਵਾਲਾ ਪਾਤਸ਼ਾਹ ਬਾਹੋ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ, ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੌਰ ਚੇਲਾ। ਉਹ ਨਾਸਰੋ ਮਨਸੂਰ ਏਜ ਦੀ ਮਨਜੂਰ ਭਗਤੀ ਤੇ ਸ਼ਕਤੀ ਦਾ ਪੂਰਾ ਪੰਥ ਦਾ ਮਾਨੀ ਸਰਬੰਸ ਦਾਨੀ ਮਰਦ ਅਗੰਬੜਾ ਬਰਿਆਮ ਅਕੇਲਾ। ਬਾਜਾਂ ਵਾਲੇ ਦੇ ਨਾਂ ਕਿੰਨੇ ਕਲਾਵਾਂ ਭਾਈ ਤਾਰੂ ਸਿੰਘ ਕਹਿੰਦਾ ਜ਼ਿੰਦਗੀ ਦੇ ਸਵਾਸ ਖਤਮ ਹੋ ਸਕਦੇ ਹੈ, ਮੇਰੇ ਸਤਿਗੁਰਾਂ ਦੀ ਵਡਿਆਈ ਨਹੀਂ ਖਤਮ ਹੋ ਸਕਦੀ, ਬਾਜਾਂ ਵਾਲੇ ਪਾਤਸ਼ਾਹ ਦੀ ਸਿਫਤ ਸਲਾਹ ਨਹੀਂ ਖਤਮ ਹੋ ਸਕਦੀ। ਉਹ ਜ਼ਕਰੀਆ ਕਿਹੜੇ ਭੁਲੇਖੇ ਚ ਫਿਰਦਾ ਵੀ ਤੂੰ ਮੇਰਾ ਸਿਰ ਝੁਕਾ ਲਏਗਾ। ਇਹ ਗੱਲਾਂ ਸੁਣ ਕੇ ਅੱਗ ਬਬੂਲੇ ਹੋ ਗਿਆ ਜ਼ਕਰੀਆ। ਜਿੰਨੇ ਵੀ ਜ਼ਕਰੀਆ ਦੇ ਕਾਜੀ ਆ, ਮਲਾਣੇ ਆ, ਜਿੰਨੇ ਵੀ ਉਹਦੇ ਮੰਤਰ ਸ਼ੰਤਰ ਪੜ੍ਹਨ ਵਾਲੇ ਆ, ਉਹ ਸਾਰੇ ਮੂੰਹ ਦੇ ਵਿੱਚ ਉਂਗਲਾਂ ਪਾ ਕੇ ਸੋਚਣ ਲਈ ਮਜਬੂਰ ਹੋ ਗਏ ਵੀ ਇਹ ਕੈਸੀ ਕੌਮ ਆ ਜਿਹੜੀ ਸਰਕਾਰ, ਕੱਲਾ ਬੰਦਾ ਆ ਕੇ ਸਰਕਾਰ ਨੂੰ ਲਲਕਾਰੇ। ਦੋ ਬੰਦਿਆਂ ਨੇ ਨਾਕਾ ਲਾ ਲਿਆ ਸੀ, ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ, ਦੋ ਬੰਦਿਆਂ ਨੇ ਸਰਕਾਰ ਹਿਲਾਤੀ ਸੀ, ਚਿੱਠੀ ਲਿਖਤੀ ਸੀ ਜ਼ਕਰੀਆ ਖਾਨ ਨੂੰ ਵੀ ਖਾਲਸੇ ਦਾ ਰਾਜ ਹੋ ਗਿਆ, ਤੇ ਕੱਲਾ ਕੱਲਾ ਸੂਰਮਾ ਦਰਬਾਰ ਵਿੱਚ ਜਾ ਕੇ ਭਾਜੜਾ ਪਾ ਦਿੰਦਾ ਤੇ ਇਹਨੇ ਫਿਰ ਲਾਲਚ ਤਾਂ ਦਿੰਦੇ ਹੀ ਸੀ ਨਾ ਮੁਗਲ, ਲਾਲਚ ਬਥੇਰੇ ਦਿੱਤੇ ਗਏ, ਬਥੇਰਿਆਂ ਕਿਹਾ ਗਿਆ ਬੇਗਮਾਂ ਦੇ ਡੋਲੇ ਧਨ ਦੌਲਤਾਂ ਉਹਦੇ ਦਾਰੀਆਂ ਸਰਕਾਰੀ ਵੱਡਾ ਅਫਸਰ ਲਾ ਦਾਂਗੇ, ਤੁਹਾਨੂੰ ਆਪਣੀ ਸੱਜਰ ਸੋਹਲ ਜਵਾਨੀ ਤੇ ਤਰਸ ਨਹੀਂ ਕਰਦਾ, ਘਰੇ ਬੁੱਢੀ ਮਾਂ ਏ ਭੈਣ ਆ, ਘਰੇ ਉਹਨਾਂ ਦਾ ਕੀ ਬਣੋ। ਤੇ ਭਾਈ ਤਾਰੂ ਸਾਹਿਬ ਕਹਿੰਦਾ ਸਾਡਾ ਰਾਖਾ ਪਰਮਾਤਮਾ, ਸਾਡਾ ਰਾਖਾ ਵਾਹਿਗੁਰੂ ਹੈ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੇ, ਮਾਇਆ ਮੱਧ ਮਾਤਾ ਮਰਨਾ ਚੀਤ ਨਾ ਆਵੈ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ, ਤੇਰੇ ਤੇਰੇ ਸੇਵਕ ਕੋ ਭੋਕਸ਼ ਨਾਹੀ, ਜਮ ਨੀ ਆਵੈ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸਵਾਮੀ, ਤਿਨਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਕਾ ਦਲਾਸਾ, ਨਾਮ ਧਿਆਨ ਸੁਖ ਫਲ ਪਾਇਣ ਆਠ ਪਹਿਰ ਅਰਾਧੇ, ਤੇਰੀ ਸ਼ਰਨ ਤੇਰੇ ਪ੍ਰਭਾਸੇ ਪੰਜ ਦੌਟ ਲੈ ਸਾਧੇ, ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ
2: ਮੇਰੀ।
1: ਭਾਈ ਤਾਰੂ ਸਿੰਘ ਕਹਿੰਦਾ ਤੈਨੂੰ ਕਾਹਦਾ ਫਿਕਰ ਹੈ, ਸਾਡੀ ਪੱਤ ਕੱਜਣ ਵਾਲਾ ਸਾਡਾ ਮਾਲਕ ਬੈਠਾ
2: ਜੀ ਬਈ,
1: ਸਾਡਾ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਬੈਠਾ ਮੇਰੇ ਪਰਿਵਾਰ ਦਾ ਰਾਖਾ, ਤੇਰੇ ਵਰਗਿਆਂ ਤੋਂ ਪਰਿਵਾਰ ਦੀ ਭੀਖ ਮੰਗ ਲਈਏ। ਭਾਈ ਤਾਰੂ ਸਿੰਘ ਨੂੰ ਸੱਚੇ ਪਾਤਸ਼ਾਹ ਦੇ ਪਿਆਰੇ ਨੂੰ ਜਦੋਂ ਇਹ ਗੱਲਾਂ ਸੂਬੇ ਨੇ ਸੁਣੀਆਂ ਤੇ ਕਹਿੰਦਾ ਇਹਨੂੰ ਸਿੱਖੀ ਤੇ ਬੜਾ ਮਾਣ ਆ, ਇਹਦੇ ਕੇਸ ਕਤਲ ਕਰ ਦਿਓ ਪਹਿਲਾਂ, ਹੁਣ ਤਾਂ ਪਾਪ ਕਰਾਉਣੇ ਨਾ ਜਾ ਕੇ ਗੁਰੂ ਮਹਾਰਾਜ ਚਲੋ ਕਿਰਪਾ ਕਰਨ, ਸਮਾਂ ਬਦਲ ਜਾਂਦਾ ਹੁੰਦਾ, ਮਹਾਰਾਜ ਕਿਰਪਾ ਕਰ ਦਿੰਦੇ ਹੁੰਦੇ ਆ। ਤੇ ਭਾਈ ਤਾਰੂ ਸਿੰਘ ਨੇ ਕਿਹਾ ਸੱਚੇ ਪਾਤਸ਼ਾਹ ਮੇਰੀ ਜਿਹੜੀ ਸਿੱਖੀ ਆ ਉਹ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਆਪਾਂ ਨਿਤ ਮੰਗਦੇ ਅਰਦਾਸ ਚ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੂ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਆਸ਼ਨ, ਇਹ ਨਿਤ ਮੰਗਦੇ ਹਾਂ ਕੇਸ ਦਾਨ। ਤੇ ਮੰਗ ਕੇ, ਨਿਤ ਮੰਗ ਕੇ ਮਹਾਰਾਜ ਮੂਹਰੇ ਮੱਥਾ ਟੇਕ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਕੇ ਫਿਰ ਰਹਿ ਜਾਂਦਾ ਭੁਲੇਖਾ ਹੀ ਰਹਿ ਜਾਂਦਾ ਮਨ ਦੇ ਵਿੱਚ, ਕਿਉਂ ਜਿਹੜੀ ਇੱਥੇ ਅਰਦਾਸ ਕਰਦੇ ਹਾਂ ਉਹ ਸਾਡੀ ਦਿਲੋਂ ਹੋਵੇ। ਇੱਥੇ ਜਦੋਂ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਮੰਗੀਏ ਵੀ ਸਰਬੱਤ ਦਾ ਭਲਾ, ਜਾ ਕੇ ਮੰਗੀਏ ਸਾਰਿਆਂ ਦਾ ਭਲਾ ਮੰਗੀਏ। ਹਾਂ ਕੋਈ ਮਾੜਾ ਗਾਂਹ ਵਾਲਾ ਹੋ ਸਕਦਾ ਹੈ, ਗੁਰੂ ਆਪੇ ਉਹਨੂੰ ਮੱਤ ਦੇਣਗੇ, ਆਪਾਂ ਨਾਲ ਮਾੜੇ ਬਣ ਜਾਈਏ। ਖਾਲਸਾ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ। ਭਾਈ ਤਾਰੂ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਸਿੱਖੀ ਆ ਜਿਹੜੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ, ਮੈਂ ਡੋਲਾ ਨਾ ਧਰਮ ਤੋਂ। ਤੇ ਕਹਿੰਦੇ ਨੂੰ ਕੇਸਾਂ ਤੇ ਬੜਾ ਮਾਣ ਆ, ਨਾਈ ਮੰਗਾਇਆ ਗਿਆ, ਇੱਕ ਕੈਂਚੀ ਮੰਗਾਈ ਗਈ, ਇੱਕ ਕਹਿੰਦੇ ਇਹਦੇ ਕੇਸ ਕਤਲ ਕਰ ਦਿਓ। ਇਹ ਅਲਵੇਲਾ ਸਾਹਿਬ ਨੇ ਵੀ ਗਾਇਆ ਸੀ, ਕੇਸ ਲੋਹੇ ਦੀਆਂ ਤਾਰਾਂ ਬਣ ਗਏ, ਕੈਂਚੀ ਤੋਂ ਨਾ ਕੱਟੀ ਦੇ। ਬੇਸ਼ੱਕ ਕਈਆਂ ਨੇ ਇਸ ਗੱਲ ਤੇ ਤਰਕ ਕੀਤੀ ਵੀ ਲੋਹੇ ਦੀਆਂ ਤਾਰਾਂ ਕਿਵੇਂ ਬਣ ਸਕਦੇ, ਕਿਉਂ ਤਰਕ ਕਰਨ ਵਾਲੇ ਆਪਣੇ ਹੁੰਦੇ ਆਪਦੇ। ਕਈ ਓ ਵੀ ਕਹਿ ਦਿੰਦੇ ਆ ਵੀ ਬਾਬਾ ਦੀਪ ਸਿੰਘ ਸਿਰ ਵੱਡੇ ਤੋਂ ਧੌਣ ਵੱਡੀ ਤੋਂ ਹੱਥ ਤੇ ਰੱਖ ਕੇ ਕਿਵੇਂ ਲੜਦੇ ਰਹੇ। ਕਦੇ ਵੀ ਸਾਡੇ ਹਿੰਦੂ ਭਰਾਵਾਂ ਵੀਰਾਂ ਨੇ ਨਹੀਂ ਕਿਹਾ, ਜਦੋਂ ਉਹਨਾਂ ਦੇ ਇਤਿਹਾਸ ਦੀ ਗੱਲ ਆਉਂਦੀ ਨਾ ਵੀ ਸ਼ਿਵ ਜੀ ਨੇ ਆਪਦੇ ਪੁੱਤ ਦਾ ਸਿਰ ਵੱਢਤਾ ਰੋਕਣ ਤੇ ਪਾਰਵਤੀ ਦੇ ਕਹਿਣ ਤੇ ਇੱਕ ਹਾਥੀ ਦੇ ਬੱਚੇ ਦਾ ਸਿਰ ਲਾਤਾ ਜਿਹਨੂੰ ਗਣੇਸ਼ ਮਹਾਰਾਜ ਕਹਿੰਦੇ ਹੋ। ਅੱਜ ਤੱਕ ਨਹੀਂ ਕਿਸੇ ਨੇ ਤਰਕ ਕੀਤੀ ਵੀ ਇਹ ਹੁਣ ਇਹ ਹੋਇਆ ਨਹੀਂ ਹੋਣਾ। ਹਿੰਦੂ ਇਤਿਹਾਸ ਵਾਲਿਆਂ ਨੇ ਲਿਖਤਾ ਵੀ ਧਰੂ ਸੀ ਜਿਹੜਾ 2.5 ਸਾਲ ਦਾ ਬੰਦਗੀ ਕਰਨ ਚਲਾ ਗਿਆ, ਅੱਜ ਤੱਕ ਨਹੀਂ ਕਿਸੇ ਨੇ ਕਿਹਾ ਵੀ 2.5 ਸਾਲ ਦਾ ਬੱਚਾ ਨਹੀਂ ਜਾ ਸਕਦਾ। ਇਹ ਆਪਣੇ ਵਾਲੀ ਕਹਿੰਦੇ ਆ, ਕਿਉਂਕਿ ਜਦੋਂ ਭਰੋਸਾ ਨਾ ਹੋਵੇ ਨਾ, ਮਹਾਰਾਜ ਤਾਂ ਮ੍ਰਿਤਕ ਕੋ ਜਵਾਲਣ ਹਾਰ, ਉਹ ਤਾਂ ਮਰੇ ਹੋਏ ਨੂੰ ਰੱਖ ਸਕਦਾ। ਮਰੇ ਹੋਏ ਕਈ ਬੰਦੇ ਰਾਜੀ ਹੋਏ, ਆਪਾਂ ਦੇਖਿਆ ਆਪਣੀ ਅੱਖਾਂ ਨਾਲ। ਮੇਰੇ ਜਗਰਾਓ ਸ਼ਹਿਰ ਦੇ ਨਾਲ ਇੱਕ ਬਾਲਕ ਪਿੰਡ ਆ ਤੇ ਉੱਥੇ ਤੀਰਥ ਸਿੰਘ ਫੌਜੀ ਆ, ਉਹ ਹਲੇ ਵੀ ਹੈਗਾ, ਫੌਜ ਚ ਸੀ ਤੇ ਡੈਥ ਹੋ ਗਈ ਉਹਨਾਂ ਨੇ, ਫੌਜ ਦੇ ਵਿੱਚ ਲਾਤਾ, ਫਰਿੱਜ ਦੇ ਵਿੱਚ ਲਾਤਾ ਜਿੱਥੇ ਆਪਾਂ ਡੈਡ ਬੋਡੀ ਲਾਉਣੇ ਆ। 3 ਦਿਨਾਂ ਬਾਅਦ ਕੱਢ ਕੇ ਜਦੋਂ ਪੇਟੀ ਚ ਬੰਦ ਕਰਨਾ ਸੀ, ਕਹਿੰਦੇ ਉਹਦਾ ਪੈਰ ਪੂਰ ਹਿਲਿਆ ਤੇ ਹੋਸਪਿਟਲ ਲੈ ਗਏ ਤੇ ਜਾਨ ਸਵਾਸ ਵਾਪਸ ਆ ਗਈ, ਹਲੇ ਵੀ ਬੰਦਾ ਜਿਉਂਦਾ। ਉਹ ਹੁਣ ਆਪਦੀ ਸਾਰੀ ਪੈਨਸ਼ਨ ਜਿਹੜੀ ਪੁੰਨ ਦਾਨ ਦੇ ਲਈ, 3 ਦਿਨ ਮਰਿਆ ਪਿਆ ਰਿਹਾ। ਇਹ ਬਾਣੀ ਝੂਠੀ ਨੀ, ਮ੍ਰਿਤਕ ਕੋ ਜਵਾਲਣ ਹਾਰ, ਇਹ ਪ੍ਰੈਕਟੀਕਲ ਹੁੰਦੇ ਕਲਾ ਵਰਤਦੀ ਹੈ, ਅੱਜ ਵੀ ਵਰਤਦੀ ਹੈ, ਪਰ ਜਿਨ੍ਹਾਂ ਦੇ ਅੱਖਾਂ ਤੇ ਪੱਟੀ ਬੰਨੀ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਹਨਾਂ ਗੱਲਾਂ ਦਾ, ਤੇ ਉਹ ਬੰਦੇ ਨੂੰ ਅੱਜ ਵੀ ਕੋਈ ਜਾ ਕੇ ਮਿਲ ਸਕਦਾ। ਮੇਰਾ ਮਿੱਤਰ ਸੱਜਣਾ, ਉਹ ਆਹ ਬੇਨਤੀ ਕਰਾਂ ਮੈਂ ਵੀ, ਇਹ ਗੁਰੂ ਦੇ ਹੱਥ ਸਮਰੱਥ ਆ, ਗੁਰੂ ਕੁਝ ਵੀ ਕਰ ਸਕਦਾ। ਅਕਾਲ ਪੁਰਖ ਨਿਰੰਕਾਰ ਦੀ ਸ਼ਕਤੀ ਦੇਖੀਏ, ਕੱਲਾ ਇਹ ਨਾ ਦੇਖੀਏ ਵੀ ਹੋ ਨਹੀਂ ਸਕਦਾ, ਹੋ ਸਕਦਾ। ਭਾਈ ਤਾਰੂ ਸਿੰਘ ਖੋਪਰੀ ਲਏ ਤੋਂ ਆਪਾਂ ਗਾਂ ਇਤਿਹਾਸ ਇਹੀ ਆਉਣਾ ਵੀ 21 ਦਿਨ ਜਿਉਂਦੇ ਰਹੇ, ਤੇ ਇਹੀ ਅੱਜ ਦੇ ਸਮੇਂ ਚ 84 ਤੋਂ ਬਾਅਦ 91-92 ਦੀਆਂ ਗੱਲਾਂ। ਭਾਈ ਅਨੋਕ ਸਿੰਘ ਬੱਬਰ ਖਾੜਕੂ ਸਿੰਘ ਸੀ, ਉਹਦੀ ਵੀ ਖੋਪਰੀ ਲਾਤੀ ਸੀ, ਉਹ ਵੀ 21 ਦਿਨ ਜਿਉਂਦੇ ਰਹੇ। ਅੱਜ ਦੀਆਂ ਗੱਲਾਂ ਨੇ, ਨਾਲੇ ਦੂਰ ਦੀਆਂ ਨੀ, ਦੇਖੀਆਂ ਹੋਈਆਂ ਗੱਲਾਂ ਨੇ ਇਹ। ਆਓ ਮਹਾਨ ਜਰਨੈਲ ਦੀ ਗੱਲ ਕਰੀਏ, ਕਹਿੰਦੇ ਵੀ ਇਹਨੂੰ ਕੇਸਾਂ ਤੇ ਬੜਾ ਮਾਣ ਹੈ, ਨਾਈ ਲਿਆਂਦਾ ਗਿਆ, ਕੇਸ ਕੱਟਣ ਲੱਗੇ ਹੈ, ਸਿੰਘ ਗੁਰਬਾਣੀ ਪੜਦਾ ਤੇ ਨਾਈ ਤੋਂ ਕੈਂਚੀ ਨੀ ਚੱਲੀ ਕੇਸਾਂ ਤੇ, ਨਾਈ ਪਛਾਹ ਹਟ ਗਿਆ, ਡਰ ਲੱਗਦਾ ਉਹਦਾ, ਹਿਰਦਾ ਕੰਬਦਾ, ਉਹਨੇ ਕਈ ਸਿਰ ਮੰਨੇ ਅੱਗੇ, ਪਰ ਅੱਜ ਉਹਦੇ ਹੱਥਾਂ ਦੇ ਵਿੱਚ ਕੈਂਚੀ ਨਹੀਂ ਪਕੜ ਹੁੰਦੀ, ਉਹ ਤੋਂ ਪੱਥਰ ਬਣ ਗਏ ਹੱਥ। ਅੱਜ ਉਹਦਾ ਮਨ ਨਹੀਂ ਕਰਦਾ ਕਿ ਜਾਣ ਨੂੰ। ਭਾਈ ਤਾਰੂ ਸਿੰਘ ਦਾ ਜਲਾਲ ਦੇਖ ਕੇ, ਚਿਹਰਾ ਦੇਖ ਕੇ, ਕਿਉਂਕਿ ਕਈ ਵਾਰੀ ਰੱਬ ਮਾੜੇ ਬੰਦੇ ਦੇ ਵੀ ਆ ਕੇ ਹਿਰਦੇ ਚ ਵੱਸਦਾ, ਮਾੜੇ ਤੋਂ ਵੀ ਚੰਗਾ ਕੰਮ ਕਈ ਵਾਰੀ ਕਰਾ ਲੈਂਦਾ। ਬਾਬਾ ਇਹਦੇ ਹੱਥ ਵਿੱਚ ਡੋਰੀ ਹੈ, ਸੱਜਣ ਠੱਗ ਵਰਗਿਆਂ ਨੂੰ ਲਾਇਆ ਨਹੀਂ ਚੰਗੇ ਕੰਮ ਕਰਨ ਬਾਬੇ ਨੇ, ਭੂਮੀਏ ਚੋਰ ਨੂੰ, ਪ੍ਰੇਮੇ ਕੋੜੀ ਨੂੰ ਚੰਗੇ ਪਾਸੇ ਲਾਇਆ ਮਹਾਰਾਜ ਸੱਚੇ ਪਾਤਸ਼ਾਹ ਨੇ। ਕੌਡੇ ਰਾਕਸ਼ ਨੂੰ ਜਿਹੜੇ ਬੰਦੇ ਹੀ ਤਲ ਤਲ ਖਾਂਦੇ ਸੀ ਤੇ ਉਹ ਪੱਤਿਆਂ ਤੇ ਲਿਆ ਤੇ ਮਹਾਰਾਜ ਨੇ, ਪਦਾਰਥਾਂ ਤੇ ਲਿਆ ਤੇ। ਇਹ ਗੁਰੂ ਸਾਹਿਬ ਦੇ ਹੱਥ ਚ ਆ, ਉਹ ਜੀ ਤੋਂ ਮਰਜ਼ੀ ਜੋ ਮਰਜ਼ੀ ਕਰਾ ਲਵੇ, ਚੰਗਾ ਵੀ ਕਰਾ ਸਕਦਾ ਉਹ ਮੇਰਾ ਮਾਲਕ। ਤੇ ਜਦੋਂ ਹੰਕਾਰੀ ਬਣ ਜੇ ਬੰਦਾ, ਉਹ ਤੋਂ ਫਿਰ ਬੁਰਾ ਵੀ ਕਰਾ ਦਿੰਦਾ ਵੀ ਹੰਕਾਰ ਨਾ ਵਾਲਾ, ਮਾਲ ਨਾ ਕਰ, ਤੂੰ ਉੱਚਾ ਨਾ ਉਹ ਵਾਲਾ, ਰੱਬ ਤੋਂ ਨਾ ਉੱਚਾ ਬਣਿਆ ਕਰ, ਦੁਨੀਆਦਾਰੀ ਦੇ ਵਿੱਚ ਵਿਚਰ, ਥੋੜਾ ਜਿਹਾ ਹਲੀਮੀ ਚ ਰਹਿ, ਫਿਰ ਉਹ ਮੱਤ ਵੀ ਪੁੱਠੀ ਕਰ ਦਿੰਦਾ। ਆਪਾਂ ਕਹਿੰਦੇ ਵੀ ਸਿਆਣਾ ਚੰਗਾ ਬੰਦਾ ਸੀ, ਇਹਨੂੰ ਕੀ ਹੋ ਗਿਆ, ਇਹ ਕਿਉਂ ਕਰਤਾ, ਕਰਾਉਣ ਵਾਲਾ ਉਹ ਮਾਲਕ ਆ। ਕਈ ਵਾਰੀ ਬੰਦਾ ਆਪਦੇ ਆਪ ਚ ਆ ਜਾਂਦਾ, ਫਿਰ ਰੱਬ ਉੱਥੇ ਹੀ ਰੱਖਦਾ। ਉਹ ਭਾਈ ਤਾਰੂ ਸਿੰਘ ਚੌਂਕੜਾ ਮਾਰੀ ਬੈਠਾ, ਮਾਰ ਚੌਂਕੜਾ ਬਹਿ ਗਿਆ ਸੀ। ਯੋਧਾ ਸਿੰਘ ਬਲਕਾਰ, ਉਹਦੇ ਮੱਥੇ ਲਾਲੀ ਚਮਕਦੀ, ਰਾ ਚਿਹਰਾ ਚਮਕਾ ਮਾਰ, ਮੱਥੇ ਦੇ ਲਾਲੀਆਂ ਨੇ, ਚਿਹਰਾ ਚਮਕਦਾ, ਮੌਤ ਦਾ ਕੋਈ ਡਰ ਨਹੀਂ। ਚੌਂਕੜਾ ਵੱਜਿਆ, ਬੁੱਲ ਹਿਲਦੇ ਆ, ਗੁਰਬਾਣੀ ਪੜ੍ਹ ਰਿਹਾ ਸਿੱਖ। ਮਾਰ ਚੌਂਕੜਾ ਬਹਿ ਗਿਆ ਸੀ, ਯੋਧਾ ਸਿੰਘ ਬਲਕਾਰ, ਉਹਦੇ ਮੱਥੇ ਲਾਲੀ ਚਮਕਦੀ, ਰਿਹਾ ਚਿਹਰਾ ਚਮਕਾ ਮਾਰ, ਉਹਦੀਆਂ ਨਜ਼ਰਾਂ ਵੱਲ ਆਕਾਸ਼ ਦੇ, ਰੱਬ ਵੱਲ ਨੂੰ ਨਜ਼ਰਾਂ ਨੇ ਉਹਦੀਆਂ, ਪਰਮੇਸ਼ਰ ਵੱਲ ਨੂੰ ਨਜ਼ਰਾਂ, ਉਹਦੀਆਂ ਨਜ਼ਰਾਂ ਵੱਲ ਆਕਾਸ਼ ਦੇ। ਉਹ ਜਪਦਾ ਸਤ ਕਰਤਾਰ, ਪਰ ਕੈਂਚੀ ਕੇਸ ਨਾ ਕੱਟਦੀ, ਕੈਂਚੀ ਕੇਸ ਨਾ ਕੱਟਦੀ, ਖੜੇ ਲੋਕਣ ਦੇਖ ਹਜ਼ਾਰ, ਰਹੇ ਪਾਪੀ ਪਾਪ ਕਮਾਵਦੇ, ਪਰ ਡੋਲਿਆ ਨਾ ਸਰਦਾਰ। ਸੀ ਖੋਪਰ ਸਿੰਘ ਦਾ ਲੈ ਗਿਆ, ਤੇ ਬਹੀ ਖੂਨ ਦੀ ਧਾਰ, ਅਜੀਤਵਾਲ ਦੇ ਪਾਰਸਾ ਤੱਕ ਹੁੰਦੇ ਸਿੰਘ ਸਰਦਾਰ। ਆਓ ਜਿਵੇਂ ਭਾਈ ਤਾਰੂ ਸਿੰਘ ਤੇ ਜ਼ਾਲਮ ਸਰਕਾਰਾਂ ਕਹਿਰ ਕਮਾਉਂਦੀਆਂ, ਸਾਥੀ ਹੈ ਇਉਂ ਬਿਆਨ।

ਨਾਲ ਖੂਨ ਦੇ ਰੰਗੀ ਹੈ ਉੱਥੇ ਧਰਤੀ ਜੀ, ਨਾਲ ਖੂਨ ਦੇ ਰੰਗੀ ਹੈ ਉੱਥੇ ਧਰਤੀ, ਲਹੂ ਡੋਲ ਅੱਜ ਉਹਨੂੰ ਸਿੰਗਾਰਿਆ। ਨਾਲ ਖੂਨ ਦੇ ਰੰਗੀ ਹੈ ਉੱਥੇ ਧਰਤੀ, ਲਹੂ ਡੋਲ ਅੱਜ।

0: ho, ho.
1: ਮੇਰੇ ਪਾਤਸ਼ਾਹ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਵਰਤੀ ਜੁੜੀ ਆ ਭਾਈ ਤਾਰੂ ਸਿੰਘ ਦੀ। ਜਦੋਂ ਕੇਸ ਨਾ ਕੱਟੇ ਗਏ ਤੇ ਜਲਾਦ ਨੂੰ ਹੁਕਮ ਕੀਤਾ ਗਿਆ ਵੀ ਇਹਦਾ ਖੋਪਰੀ ਲਾ ਦਿਓ। ਭਾਈ ਤਾਰੂ ਸਿੰਘ ਇਹ ਸਜ਼ਾ ਜਿਹੜੀ ਸੁਣ ਕੇ ਹੋਰ ਪ੍ਰਸੰਨ ਹੋਇਆ ਵੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਤੇਰਾ ਸ਼ੁਕਰਾਨਾ। ਉਹਨੇ ਸ਼ੁਕਰਾਨਾ ਕੀਤਾ, ਆਪਾਂ ਨੂੰ ਤਾਂ ਕੁਝ ਮਿਲੇ ਨਾ ਨਾ, ਤੇ ਜਿਹੜੀਆਂ ਮਿਲੀਆਂ ਹੋਈਆਂ ਦਾਤਾਂ ਉਹ ਵੀ ਭੁਲਾ ਦਿੰਦੇ ਆ, ਕਹਿ ਦਿੰਦੇ ਵੀ ਆਹ ਨੀ ਮਿਲਿਆ ਰੱਬ ਤੋਂ, ਦਾਤ ਪਿਆਰੀ ਵਿਸਰਿਆ ਦਤਾਰਾ। ਆਪਾਂ ਤਾਂ ਨਿੱਤ ਮੰਗਣਾਉਣੇ ਆ ਤੇ ਮੰਗ ਰਹੇ ਆ ਗੁਰੂ ਤੋਂ, ਦੇ ਵੀ ਰਿਹਾ ਗੁਰੂ, ਮੰਗਤੇ ਆ, ਮੰਗਣਾ ਵੀ ਚਾਹੀਦਾ। ਪਰ ਜਿਹੜੇ ਸਾਡੇ ਰੋਲ ਮਾਡਲ ਨੇ ਜਿਹੜੇ ਸਾਡੇ, ਅਸੀਂ ਦੇਖਣਾ ਵੀ ਉਹਨਾਂ ਨੇ ਕੀ ਮੰਗਿਆ, ਕਿਉਂ ਮੰਗਿਆ, ਤੇ ਉਹਨਾਂ ਕਰਕੇ ਹੀ ਅਸੀਂ ਸਿੱਖੀ ਦੇ ਵਿੱਚ ਆ, ਉਹਨਾਂ ਕਰਕੇ ਹੀ ਸਾਡੀਆਂ ਸਰਦਾਰੀਆਂ, ਉਹਨਾਂ ਕਰਕੇ ਹੀ ਸਾਡੇ ਕਾਰੋਬਾਰ ਆ ਜਿਹੜੇ ਸਾਡੀ ਕੌਮ ਤੋਂ ਪੰਥ ਤੋਂ ਕੁਰਬਾਨ ਹੋ ਗਏ। ਭਾਈ ਤਾਰੂ ਸਿੰਘ ਜਦੋਂ ਖੋਪਰੀ ਲਾਉਣ ਦਾ ਹੁਕਮ ਹੋਇਆ ਨਾ, ਸ਼ੁਕਰਾਨਾ ਕੀਤਾ ਭਾਈ ਤਾਰੂ ਸਿੰਘ ਨੇ, ਕਹਿੰਦਾ ਸ਼ੁਕਰ ਆ ਪਾਤਸ਼ਾਹ, ਇਹਨਾਂ ਕੇਸਾਂ ਨੂੰ ਮੇਰੀ ਮਾਂ ਨੇ ਬਹੁਤ ਸਵਾਰਿਆ ਏ, ਬਚਪਨ ਤੋਂ ਹੀ ਲੈ ਕੇ ਮੇਰੀ ਮਾਂ ਨੇ ਕੇਸ ਸੰਭਾਲੇ ਆ, ਸ਼ੁਕਰ ਆ ਮੇਰੇ ਕੇਸ ਨਹੀਂ ਕੱਟੇ ਜਾ ਰਹੇ, ਖੋਪਰ ਲੈਂਦਾ ਲੈ ਜਾਵੇ। ਭਾਈ ਤਾਰੂ ਸਿੰਘ ਕਹਿੰਦਾ ਤੁੰਬਾ ਤੁੰਬਾ ਕਰਕੇ ਉੱਡੇ ਆ ਤੇਰੇ ਸੂਰਮੇ, ਤੱਤੀਆਂ ਤਵੀਆਂ ਤੇ ਬਹਿ ਗਏ, ਪਾਤਸ਼ਾਹ ਸੱਚੇ ਪਾਤਸ਼ਾਹ ਤੁਸੀਂ ਤਾਂ ਚਾਂਦਨੀ ਚੌਂਕ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਗੁਰੂ ਗਰੀਬ ਨਿਵਾਜ, ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦਿਆਂ ਦੀ ਕੀ ਗੱਲ ਕਰਾਂ, ਮਾਂ ਗੁਜਰੀ ਵਰਗੇ ਠੰਡੇ ਬੁਰਜਾਂ ਚ ਸ਼ਹੀਦ ਹੋ ਗਏ, ਇੱਕ ਨੀ ਅਨੇਕਾਂ, ਕਿਹੜੇ ਕਿਹੜੇ ਤੇਰੇ ਸਿੰਘਾਂ ਦੀ ਗਿਣਤੀ ਕਰਾਂ, ਗਿਣਤੀ ਨਹੀਂ ਹੋ ਸਕਦੀ ਮੈਂ ਤੋਂ। ਅਰਦਾਸਾਂ ਕਰਦਾ ਬਾਣੀ ਪੜ੍ਹਦਾ ਹੈ ਤੇ ਜਲਾਦ ਆਇਆ, ਉਹਨੇ ਪਹਿਲਾਂ ਭਾਈ ਤਾਰੂ ਸਿੰਘ ਦੇ ਮੱਥੇ ਤੋਂ ਖੋਪਰੀ ਇੱਥੋਂ ਪਾਈ ਹੈ, ਮੱਥੇ ਤੋਂ ਖੋਪਰੀ ਪਾਈ ਤੇ ਉਹਨੇ ਮਗਰੋਂ ਖੋਪਰੀ ਦੇ ਹੱਥ ਮਾਰਿਆ ਤੇ ਮੱਥਾ ਪਟਿਆ ਗਿਆ ਭਾਈ ਤਾਰੂ ਸਿੰਘ ਦਾ। ਦੂਜੀ ਖੋਪਰੀ

ਖੱਬੇ ਪਾਸਿਓਂ ਖੁਰਪੀ ਪਾਈ ਹੈ ਖੋਪਰੀ ਦੇ ਵਿੱਚ, ਹੱਥ ਮਾਰਿਆ ਪਿੱਛੋਂ ਜ਼ੋਰ ਦੇ ਨਾਲ ਤੇ ਖੱਬੇ ਪਾਸਿਓਂ ਵੀ ਜਿਹੜੀ ਖੋਪਰੀ ਚੁੱਕੀ ਗਈ। ਫਿਰ ਸੱਜੇ ਪਾਸਿਓਂ ਫਿਰ ਧੋਣ ਤੋਂ ਚਾਰ ਛਪੇ ਨੂੰ ਲਾ ਕੇ ਟੱਕ ਜਲਾ ਦੇਣੇ ਨਾ ਤੇ ਖੂਨ ਦੀਆਂ ਧਰਾਲਾਂ ਵਗ ਗਈਆਂ। ਮੁਖੜਾ ਭਿੱਜ ਗਿਆ ਲਹੂ ਦੇ ਨਾਲ ਤੇ ਸੀ ਨੀ ਕਹੀ ਜੋਧੇ ਨੇ ਮੁੱਖ ਦੇ ਵਿੱਚੋਂ ਸੀ। ਆਪਾਂ ਨੂੰ ਚਰਜ ਜੀ ਹੁੰਦੀ ਗੱਲ, ਇਹ ਆਪਾਂ ਨੂੰ ਲੱਗਦਾ ਵੀ ਇੰਨੀ ਵੱਡੀ ਕੁਰਬਾਨੀ, ਏਡੇ ਵੱਡੇ ਦੁੱਖ, ਦੁੱਖ ਦਾਰੂ ਸੁੱਖ ਰੋਗ ਭਿਆ ਜਾ ਸੁਖ ਤਾਮ ਨਾ ਹੋਈ। ਜਿਹੜਾ ਰੱਬ ਦਾ ਪਿਆਰਾ ਨਾ ਉਹ ਦੁੱਖ ਤੇ ਸੁੱਖ ਨੂੰ ਇੱਕੋ ਸਮਾਨ ਮੰਨਦਾ। ਜਿਹੜਾ ਰੱਬ ਦਾ ਪਿਆਰਾ ਬੰਦਗੀ ਦਾ ਆਨੰਦ ਲੈਂਦਾ, ਰਸ ਲੈਂਦਾ। ਤੇ ਭਾਈ ਤਾਰੂ ਸਿੰਘ ਗੁਰਬਾਣੀ ਪੜ੍ਹ ਰਹੇ ਨੇ, ਕੋਈ ਆਵਾਜ਼ ਨਹੀਂ ਰਸਨਾ ਦੇ ਵਿੱਚੋਂ, ਗੁਰਬਾਣੀ ਦੀ ਆਵਾਜ਼ ਆ ਰਹੀ ਹੈ, ਕੋਈ ਸੀ ਦੀ ਆਵਾਜ਼ ਨਹੀਂ ਆਈ। ਖੜੇ ਦੇਖਣ ਵਾਲੇ ਹੈਰਾਨ ਹੋ ਗਏ, ਧਰਤੀ ਲਹੂ ਨਾ ਭਿੱਜ ਗਈ ਤੇ ਭਾਈ ਤਾਰੂ ਸਿੰਘ ਨੂੰ ਇੱਕ ਖੱਡ ਦੇ ਵਿੱਚ ਸੁੱਟ ਦਿੱਤਾ ਗਿਆ। ਉੱਥੋਂ ਸਿੱਖ ਭਾਈ ਤਾਰੂ ਸਿੰਘ ਨੂੰ ਇੱਕ ਧਰਮਸਾਲਾ 'ਚ ਲੈ ਕੇ ਗਏ ਤੇ ਭਾਈ ਤਾਰੂ ਸਿੰਘ ਨਾਮ ਜਪਦਾ ਰਿਹਾ ਢੋਲਾ ਕੇ ਕੰਧ ਦੇ ਨਾਲ, ਤੇ ਇੱਧਰ ਪਾਪੀ ਨੂੰ ਸਜ਼ਾ ਮਿਲਣੀ ਹੈ। ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪਿਆ, ਬੜੇ ਵੈਦ ਸੱਦੇ, ਜੰਤਰਾਂ ਮੰਤਰਾਂ ਵਾਲੇ ਸੱਦੇ, ਟੂਣੇ ਟਾਮਣਿਆਂ ਨਾਲ ਵੀ ਲੋਟ ਨਾ ਆਇਆ। ਤੇ ਕਿਸੇ ਚੰਗੇ ਫਕੀਰ ਨੇ ਆ ਕੇ ਸਾਈ ਬੰਦੇ ਨੇ ਕਿਹਾ ਵੀ ਤੂੰ ਕਹਿਰ ਕਮਾਇਆ ਏ, ਤੂੰ ਪਾਪ ਕੀਤੇ ਹੈ। ਕਿਸੇ ਫਕੀਰ ਬੰਦੇ ਦੀ ਰੂਹ ਨੂੰ ਉਸਤਾਦਾ ਤੂੰ, ਇਹਨੂੰ ਚੇਤਾ ਆਇਆ ਵੀ ਭਾਈ ਤਾਰੂ ਸਿੰਘ ਨੇ ਕਿਹਾ ਸੀ ਵੀ ਜਿਹੜੀ ਮੌਤ ਤੂੰ ਮਰਨਾ ਨਾ ਉਹ ਮੌਤ ਮੈਨੂੰ ਮਾਰ ਦੇ, ਤੈਨੂੰ ਮੈਂ ਆਪਦੀ ਜੁੱਤੀ ਦੇ ਕੇ ਲੈ ਕੇ ਲਜਾਊਂਗਾ। ਭਾਈ ਤਾਰੂ ਸਿੰਘ ਨੇ ਕਿਹਾ ਸੀ ਉਹ ਜ਼ਕਰੀਆ ਗੁਰੂ ਦਾ ਸਿੰਘ ਆ, ਕਲਗੀ ਧਰਦਾ, ਮੈਂ ਤਾਂ ਸ਼ਹੀਦੀ ਪ੍ਰਾਪਤ ਕਰਨੀ ਕਰਨੀ, ਤੈਨੂੰ ਜੁੱਤੀ ਦੀ ਨੋਕ ਮੂਹਰੇ ਲਾ ਕੇ ਜਾਊਂ। ਇਹਨੂੰ ਇਹ ਸ਼ਬਦ ਚੇਤੇ ਆਏ, ਇਹਨੇ ਭਾਈ ਸੁਭੇਗ ਸਿੰਘ ਸਹਿਬਾਜ ਸਿੰਘ ਦਾ ਪਿਓ, ਜਿਹੜੇ ਚਰਖੜੀਆਂ ਤੇ ਚੜੇ ਵੀ ਆਪਾਂ ਇਤਿਹਾਸ ਕਹਿਣਾ, ਇਹ ਸੁਭੇਗ ਸਿੰਘ ਵੀ ਇੱਥੇ ਡਿਊਟੀ ਕਰਦਾ ਸੀ ਜ਼ਕਰੀਆ ਖਾਨ ਦੇ। ਡਿਊਟੀ ਕਰਨੀ ਹੋਈ ਗੱਲ ਅਲੱਗ ਹੁੰਦੀ ਹੈ ਤੇ ਧਰਮ ਨਾਲ ਜੁੜਨਾ ਅਲੱਗ ਗੱਲ ਹੈ। ਇਹ ਭਾਈ ਸੁਭੇਗ ਸਿੰਘ ਅੱਗੇ ਵੀ ਸੰਬੰਧੀ ਕਰਾ ਦਿੰਦਾ ਸੀ ਮੁਗਲਾਂ ਦੀ ਅਤੇ 12 ਮਿਸਲਾਂ ਦੀ, 13 ਮਿਸਲਾਂ ਦੀ, 13ਵੀਂ ਮਿਸਲ ਸਿੱਖ ਪੰਥ ਦੀਆਂ 13 ਮਿਸਲਾਂ ਹੋਈਆਂ। ਉਹ ਮੈਂ ਇਹ ਜ਼ਿਕਰ, ਸਮਾਂ ਹੈ ਨਹੀਂ, ਕੋਈ ਕਵਿਤਾ ਕਹਿ ਜਾਣੀ, ਸਮਾਂ 7 ਮਿੰਟ ਰਹਿ ਗਏ। ਬੇਨਤੀ ਕਰਾਂ ਵੀ ਇਹ ਪੰਥ ਕੋਲੇ ਭੇਜਿਆ ਸੁਭੇਗ ਸਿੰਘ ਅਤੇ ਪੰਥ ਤੋਂ ਮਨਜ਼ੂਰੀ ਲੈ ਕੇ ਜੋੜਾ ਲਿਆਇਆ ਤੇ ਜੋੜਾ ਭਾਈ ਤਾਰੂ ਸਿੰਘ ਦਾ ਜ਼ਕਰੀਆ ਖਾਨ ਦੇ ਸਿਰ ਤੇ ਮਾਰਨ ਵਾਸਤੇ ਕਿਹਾ। ਜਿਵੇਂ ਜਿਵੇਂ ਸਿਰ ਤੇ ਜੋੜਾ ਵੱਜਦਾ, ਜੁੱਤੀ ਵੱਜਦੀ ਹੈ, ਉਵੇਂ ਉਵੇਂ ਜ਼ਕਰੀਆ ਖਾਨ ਨੂੰ ਰਾਮ ਆਉਂਦਾ, ਉਵੇਂ ਉਵੇਂ ਪਿਸ਼ਾਬ ਖੱਦਾ ਬੰਨ ਖੁੱਲਦਾ ਤੇ ਜ਼ਕਰੀਆ ਖਾਨ ਆਪ ਕਹਿ ਰਿਹਾ ਵੀ ਮੇਰੇ ਜ਼ੋਰ ਜ਼ੋਰ ਦੀ ਜੁੱਤੀਆਂ ਮਾਰੋ ਪਾਪੀ ਨਰਕਾਂ ਨੂੰ ਹੇ ਇਹ ਆਉਂਦਾ।

0: ਅਸੀਂ ਉਹ ਅਨਿਆਲੇ ਪੀਰ ਹਾਂ ਜੋ ਕਦੇ ਨਾ ਰੁਕੇ, ਆ ਬੈਰੀ ਦੀ ਹੈਕ ਪਾੜ ਕੇ ਲੰਘ ਜਾਈਏ ਸੁੱਕੇ, ਸਾਨੂੰ ਮਾਰਨ ਵਾਲੇ ਮੁੱਕ ਗਏ, ਅਸੀਂ ਕਦੇ ਨਾ ਮੁੱਕੇ, ਇਹ ਗੱਲ ਅਨੋਖੀ ਚੀਮਿਆਂ ਸਾਡੇ ਤੇ
1: ਟੁੱਕੇ।
0: ਇਹ ਜ਼ਕਰੀਆ ਖਾਨ ਦੀ ਜੁੱਤੀਆਂ ਮਾਰਨ ਦੇ ਨਾਲ ਮੌਤ ਹੋ ਗਈ, ਪਾਪੀ ਨਰਕਾਂ ਵੱਲ ਚਲਾ ਗਿਆ ਤੇ ਕਿਸੇ ਸਿੰਘ ਸਰਦਾਰ ਨੇ ਭਾਈ ਤਾਰੂ ਸਿੰਘ ਨੂੰ ਜਾ ਕੇ ਦੱਸਿਆ ਵੀ ਸੂਬਾ ਜਿਹੜਾ ਜ਼ਕਰੀਆ ਖਾਨ ਕੁੰਭੀ ਨਰਕ ਵੱਲ ਚਲਾ ਗਿਆ ਤੁਹਾਡੀਆਂ ਜੁੱਤੀਆਂ ਦੇ ਨਾਲ। ਤੇ ਫਿਰ ਇਸ ਮਹਾਨ ਜਰਨੈਲ ਨੇ 1747 ਨੂੰ ਲਾਹੌਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕੀਤਾ, ਰਹਿਰਾ ਸਾਹਿਬ ਦਾ ਪਾਠ ਕੀਤਾ ਤੇ ਸ਼ਹੀਦੀ ਦਾ ਜਾਮ ਭਾਈ ਤਾਰੂ ਸਿੰਘ ਜੀ ਪੀ ਗਏ ਨੇ, ਕਿਉਂਕਿ ਸਾਡੀ ਕੌਮ ਦੇ ਸ਼ਹੀਦ ਆ ਜਿਨ੍ਹਾਂ ਦੇ ਚਰਨਾਂ ਕਮਲਾਂ ਤੇ ਸਿਰ ਰੱਖ ਕੇ ਕਰੋੜਾਂ ਵਾਰਾਂ ਨਮਸਕਾਰਾਂ ਕਰੀਏ, ਕਰੋੜਾਂ ਜਨਮ ਲੈ ਕੇ ਤਾਂ ਵੀ ਉਹਨਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ, ਕਰਜ਼ਾ ਨਹੀਂ ਲਾਇਆ ਜਾ ਸਕਦਾ। ਸੋ ਕਰੋੜਾਂ ਵਾਰ ਸ਼ਹੀਦਾਂ ਨੂੰ ਪ੍ਰਣਾਮ। ਉਸ ਸਮੇਂ ਦੀ ਸਮਾਪਤੀ ਹੈ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਕੀਰਤਨੀ ਜਥਾ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਾਮਣੀ ਸਾਹਿਬ ਵਾਲੇ ਬਹੁਤ ਆਨੰਦ ਦੇ ਨਾਲ, ਬੜੇ ਪ੍ਰੇਮ ਦੇ ਨਾਲ, ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਦੇ ਹੈ। ਬੜੀ ਮਿਹਰ ਆ ਜਥੇ ਤੇ, ਬੜੀ ਕਿਰਪਾ ਏ। ਸੋ ਉਹਨਾਂ ਪਾਸੋਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਅੰਮ੍ਰਿਤ ਬਾਣੀ ਦੇ ਕੀਰਤਨ ਦਾ ਆਨੰਦ ਮਾਣੀਏ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਬੜੇ ਅਦਬ ਸਤਿਕਾਰ ਦੇ ਨਾਲ ਦੱਸਿਆ ਪਾਸੋਂ ਪ੍ਰਵਾਨ ਕਰਿਓ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹੈੱਡ ਗ੍ਰੰਥੀ ਬਾਬਾ ਰਣਜੀਤ ਸਿੰਘ ਜੀ ਅਗਲੇ ਪ੍ਰੋਗਰਾਮ ਬਾਰੇ ਆਪ ਸੰਗਤਾਂ ਨੂੰ ਦੱਸਣਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਕਿਵਾਂ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਜਾਮਨੀ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦਿਆਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਫਲ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਫਲ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਤਸੰਗਤ ਜੀ, ਆਪ ਜੀ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਪਾਸੋਂ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ, ਜੱਥੇ ਉੱਪਰ ਗੁਰੂ ਰਹਿਮਤ ਕਰੇ ਇਸੇ ਤਰ੍ਹਾਂ ਆਪਣੇ ਦਰ ਦੀ ਸਤਿਗੁਰੂ ਸੇਵਾ ਲੈਂਦੇ ਰਹਿਣ। ਸੋ ਹੁਣ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ। ਇਸ ਤੋਂ ਪਹਿਲਾਂ ਕਿ ਭਾਈ ਸਾਹਿਬ ਕੀਰਤਨ ਆਰੰਭ ਕਰਨ, ਇੱਕ ਜ਼ਰੂਰੀ ਬੇਨਤੀ ਹੈ। ਜਿੱਥੇ ਆਪ ਜੀ ਪਾਠ ਬੋਧ ਸਮਾਗਮ ਬਾਰੇ ਜਾਣਦੇ ਹੋ ਕਿ ਹਰ ਰੋਜ਼ ਸ਼ਾਮ ਨੂੰ ਲਗਭਗ 6:15 ਤੋਂ 9 ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਸੰਥਿਆ ਸੰਖੇਪ ਰੂਪ ਵਿੱਚ ਕਰਵਾਈ ਜਾਂਦੀ ਹੈ। 16 ਅਗਸਤ ਤੱਕ ਇਹ ਸਮਾਗਮ ਚੱਲੇਗਾ। ਆਪ ਜੀ ਇਸ ਸਮਾਗਮ ਵਿੱਚ ਵੀ ਵੱਧ ਚੜ੍ਹ ਕੇ ਲਾਹੇ ਲੈ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੋ। ਔਰ ਜਿਹੜੀ ਸੰਗਤ ਗੁਰਦੁਆਰਾ ਸਾਹਿਬ ਨਹੀਂ ਵੀ ਆ ਸਕਦੀ, ਉਸ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਯੂਟਿਊਬ 'ਤੇ ਲਾਈਵ ਜੋ ਆਪਣਾ ਗੁਰਦੁਆਰਾ ਸਾਹਿਬ ਦਾ ਚੈਨਲ ਚੱਲਦਾ, ਉੱਥੇ ਘਰ ਵਿੱਚ ਬੈਠ ਕੇ ਤੁਸੀਂ ਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਵਿਸ਼ਰਾਮ ਕਿੱਥੇ ਲੱਗਣੇ ਨੇ, ਉਚਾਰਨ ਦੇ ਕਿਹੜੇ ਕਿਹੜੇ ਗੁੱਝੇ ਭੇਦ ਨੇ, ਸ਼ੁੱਧ ਬਾਣੀ ਕਿਵੇਂ ਪੜ੍ਹੀ ਜਾ ਸਕਦੀ ਹੈ, ਤੁਸੀਂ ਲਾਹੇ ਪ੍ਰਾਪਤ ਕਰ ਸਕਦੇ ਹੋ। ਸੋ ਆਓ ਹੁਣ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ ਆਪ ਜੀ ਨੂੰ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ। ਪਤਿਤ ਉਦਾਹਰਣ ਸਤਿਗੁਰ ਮੇਰਾ ਮੋਹਿ ਤਿਸਕਾ ਪ੍ਰਵਾਸਾ, ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ। ਸਤਿਗੁਰੂ ਬਖਸ਼ਿੰਦ ਨੇ ਪਤਤਾਂ ਨੂੰ, ਵੱਡੇ ਵੱਡੇ ਪਾਪੀਆਂ ਨੂੰ ਬਖਸ਼ ਕੇ ਉਹਨਾਂ ਦਾ ਜੀਵਨ ਪਾਵਨ ਪਵਿੱਤਰ ਕਰਨ ਵਾਲੇ ਨੇ। ਉਸ ਗੁਰੂ ਦੀ ਅਸੀਂ ਸ਼ਰਨ ਵਿੱਚ ਬੈਠੇ ਹਾਂ। ਗੁਰੂ ਕਿਰਪਾ ਕਰੇ, ਭਾਈ ਸਾਹਿਬ ਹੋਰਾਂ ਨੇ ਬੜੇ ਪਿਆਰ ਨਾਲ ਕੀਰਤਨ ਸਰਵਣ ਕਰਵਾਇਆ, ਗੁਰੂ ਪਾਤਸ਼ਾਹ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਵਾਲੇ, ਭਾਈ ਸਾਹਿਬ ਹੋਰੀ ਸਟੇਜ ਉੱਪਰ ਸ਼ੋਭਿਤ ਹੋ ਰਹੇ ਨੇ। ਇਸ ਤੋਂ ਪਹਿਲਾਂ ਕਿ ਭਾਈ ਸਾਹਿਬ ਕੀਰਤਨ ਆਰੰਭ ਕਰਨ, ਜਿੰਨਾ ਕੁ ਸਮਾਂ ਉਹ ਸਾਜ਼ ਖੋਲ ਰਹੇ ਨੇ, ਆਪ ਜੀ ਨੂੰ ਬੇਨਤੀ ਹੈ। ਪਹਿਲਾਂ ਕੱਲ੍ਹ ਵੀ ਬੇਨਤੀ ਕੀਤੀ ਗਈ ਸੀ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਯਾਤਰਾ 16 ਨਵੰਬਰ ਤੋਂ 25 ਨਵੰਬਰ ਤੱਕ ਹੋਵੇਗੀ। ਜਿਹੜੀ ਸੰਗਤ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨੇ ਚਾਹੁੰਦੀ ਹੈ, ਬੇਨਤੀ ਹੈ ਸੰਗਤ ਨੂੰ ਕਿ ਪਾਕਿਸਤਾਨ ਦਾ ਵੀਜ਼ਾ ਪ੍ਰਬੰਧਕ ਲਵਾ ਕੇ ਦੇਣਗੇ। ਵੀਜ਼ੇ ਦਾ ਖਰਚਾ $1500 ਹੋਵੇਗਾ। ਹਵਾਈ ਟਿਕਟ, ਜਹਾਜ਼ ਦੀ ਟਿਕਟ ਜਿਹੜੀ ਹੈ ਉਹ ਇਸ ਤੋਂ ਵੱਖਰੀ ਹੋਵੇਗੀ। ਸਿਕਿਉਰਿਟੀ, ਖਾਣਾ, ਬੱਸ ਆਦਿ ਦੇ ਖਰਚੇ ਇਸੇ ਫੀਸ ਵਿੱਚ ਸ਼ਾਮਿਲ ਨੇ, ਕੋਈ ਇਸ ਤੋਂ ਇਲਾਵਾ ਐਕਸਟਰਾ ਖਰਚਾ ਨਹੀਂ ਲਿਆ ਜਾਏਗਾ। ਸੋ ਜਿਨ੍ਹਾਂ ਨੇ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਜਾਣਾ, ਉਹ ਭਾਈ ਗਿਆਨ ਸਿੰਘ ਗਿੱਲ ਜਾਂ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਨੰਬਰ 'ਤੇ ਤੁਸੀਂ ਕਾਲ ਕਰਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ, ਵਿਸਥਾਰ ਨਾਲ ਜਾਣਕਾਰੀ ਲੈ ਸਕਦੇ ਹੋ। ਜਿਨ੍ਹਾਂ ਨੂੰ ਨੰਬਰਾਂ ਦੀ ਜ਼ਰੂਰਤ ਹੈ ਉਹ ਤੁਸੀਂ ਇੱਥੇ ਆ ਕੇ ਸਾਡੇ ਕੋਲੋਂ ਲੈ ਸਕਦੇ ਹੋ। ਨਾਲ ਹੀ ਸੰਗਤ ਨੂੰ ਬੇਨਤੀ ਹੈ ਕਿ ਅੱਜ ਹਾਲ ਦੇ ਪਿੱਛੇ ਜਿੱਥੇ ਆਪਣੇ ਵੱਖ ਵੱਖ ਰੂਮਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ ਜਾਂ ਅਖੰਡ ਪਾਠ ਚੱਲਦੇ ਨੇ, ਕੰਸਟਰਕਸ਼ਨ ਦਾ ਕੰਮ ਚੱਲਦਾ ਹੋਣ ਕਰਕੇ ਅੱਜ ਸੰਗਤ ਉੱਧਰ ਨਾ ਜਾਵੇ ਪਲੀਜ਼। ਲਿਖ ਕੇ ਵੀ ਲਾਇਆ ਪਰ ਫਿਰ ਵੀ ਸੰਗਤ ਕੋਸ਼ਿਸ਼ ਕਰਦੀ ਹੈ ਕਿਉਂਕਿ ਸਾਡਾ ਸੁਭਾਅ ਬਣਿਆ ਹੋਇਆ। ਤੁਸੀਂ ਜ਼ਰੂਰ ਜਦੋਂ ਵੀ ਕੋਈ ਹਦਾਇਤ ਲਿਖੀ ਜਾਂਦੀ ਹੈ ਤਾਂ ਉਹਨੂੰ ਪੜ੍ਹ ਜ਼ਰੂਰ ਲਿਆ ਕਰੋ। ਬੇਨਤੀ ਹੈ ਜੇ ਕਿਸੇ ਨੇ ਗ੍ਰੰਥੀ ਸਿੰਘਾਂ ਨੂੰ ਮਿਲਣਾ ਤਾਂ ਅਜਾਇਬ ਘਰ ਦੇ ਵਿੱਚ ਗ੍ਰੰਥੀ ਸਿੰਘ ਮਿਲਣਗੇ, ਤੁਹਾਨੂੰ ਉੱਥੇ ਬੈਠੇ ਨੇ। ਸੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਰੇ ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ

ਗਿਆਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ।

ਦਿਨ ਕੁਰਬਾਨ ਹਰ ਧਿਆਵ ਹੈ, ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ

ਹੋਈ। ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ।

ਦਿੱਤਾ। ਤੁਮਹਿ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀਅਸ ਤੁਝ ਜੂ ਕਰੀਅਹੋ ਰੱਛਾ। ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਧ

ਮੋਹ ਵੱਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪੁਨੀ ਬੂਝ ਉਚਾਰੈ।

ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਜੀਓ ਪਿੰਡ ਸਾਧੂ।

ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮੱਤ ਬਖਸ਼ਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਸੋ ਕਹੁ ਟਲ ਗੁਰ ਸੇਵੀਐ ਐਨ ਇਸ ਸਹਿਜ ਸੁਭਾਏ, ਦਰਸ਼ਨ

वर देह मैं हर वर भावै तिस की बलराम जियो रव रहे।

ਸਰਬ ਸੁਹਾਗਣ ਰਾਂਡ ਨਾ ਮੈਲੈ ਵੇਸੇ, ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ। ਬਾਬਾ ਲਗਨ ਗਣਾਏ

0: ਵਿਚੁੰਨੀ ਬਾਲੀ ਬਾਲੈ
1: ਹੇਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬੁਲ ਦਿੱਤੜੀ ਦੂਰ ਨਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਉੱਨੀ ਸੌ 1983 ਨੰਬਰ ਹੈਗਾ 1983 ਕੁਛ ਕਰੋ।